0: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ 8 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910.

0: रेडियो सुरसंगम
1: कैलगरीज ओल्डेस्ट बिगेस्ट एंड ओनली साउथ एशियन रेडियो स्टेशन सबरंग रेडियो 94.7 एफएम
2: मंडे ट्यूसडे थर्सडे फ्राइडे 7 टू 8 पीएम संडेज 1 टू 5 पीएम
1: विजिट sabrang.ca
3: जब भी जरूरत पड़ती है अल्बर्टा वासी एकजुट हो जाते हैं और आगामी जनमत संग्रह बहुत मायने रखता है। ये अल्बर्टा वासियों को अपने प्रांत पर अधिक अधिकार दे सकता है। हमारे न्यायाधीशों की नियुक्ति ओटावा के बजाय अल्बर्टा द्वारा की जाए और हमें अपनी ऊर्जा आप्रवासन और सामाजिक सेवाओं पर अधिक अधिकार मिले। 19 अक्टूबर को एकजुट कनाडा के भीतर एक मजबूत और स्वायत्त अल्बर्टा के लिए अपनी आवाज बुलंद करें। वेबसाइट पर जाएं alberta referendum2026.ca। इस विज्ञापन का भुगतान अल्बर्टा सरकार द्वारा किया गया है।
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
2: ਸਬਰੰਗ ਰੇਡੀ 94.7 ਆਪਣੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ 'ਚ ਜਿਹੜਾ ਕਿ ਥੋੜ੍ਹੀ ਥੋੜ੍ਹੀ ਰੇਨ ਅਤੇ ਸਨੋਅ ਵੈਸੇ ਕੱਲ੍ਹ ਸ਼ੁਰੂ ਹੋਣੀ ਬਟ ਥੋੜ੍ਹੀ ਥੋੜ੍ਹੀ ਰੇਨ ਦੇ ਵਿੱਚ ਸ਼ੁਰੂ ਹੋ ਚੁੱਕਿਆ ਰੋਡ ਸਲਿਪਰੀ ਨੇ ਥੋੜ੍ਹਾ ਜਿਹਾ ਆਪਣਾ ਬਚਾਅ ਰੱਖ ਕੇ ਅਤੇ ਸੜਕਾਂ ਦੇ ਉੱਤੇ ਘੁੰਮੋ ਫਿਰੋ ਤਾਂ ਕਿ ਬਾਹਰ ਘੁੰਮਦਿਆਂ ਫਿਰਦਿਆਂ ਆਪਾਂ ਆਪਣੀ ਪ੍ਰੋਟੈਕਸ਼ਨ ਜਿਹੜੀ ਇਹ ਕਰ ਸਕੀਏ ਜਦੋਂ ਪਹਿਲੀ ਪਹਿਲੀ ਵਾਰੀ ਠੰਡ ਦੇ ਨਾਲ ਨਾਲ ਬਾਰਿਸ਼ ਦੀ ਵੀ ਚਾਂਸਿਸ ਲੱਗਦੇ ਨੇ ਹਵਾ ਬਹੁਤ ਤੇਜ਼ ਸੀਗੀ ਸਵੇਰ ਤੋਂ ਆਪਾਂ ਵੈਸੇ ਨੋਟ ਕਰ ਰਹੇ ਸੀਗੇ ਅਤੇ ਹੁਣ ਘੰਟਾ ਕੁ ਪਹਿਲਾਂ ਤੋਂ ਬਾਰਿਸ਼ ਵੀ ਸ਼ੁਰੂ ਹੋ ਗਈ ਜਿਹੜੀ ਕਿ ਲਗਾਤਾਰ ਅੱਗੇ ਵਧਦੀ ਰਹੇਗੀ ਸੋ ਇਸ ਕਰਕੇ ਇਸ ਬਾਰਿਸ਼ ਤੋਂ ਸੇਫਟੀ ਦੇ ਨਾਲ ਆਪਣਾ ਕੰਮਕਾਰ ਜਿਹੜਾ ਧਿਆਨ ਨਾਲ ਰੱਖੋ ਅਤੇ ਡੈਫੀਨੇਟਲੀ ਤੁਸੀਂ ਸੋਚਦੇ ਹੋਗੇ ਵੀ ਵੈਦਰ ਦੇ ਬਾਰੇ ਵੀ ਅਪਡੇਟ ਦੇ ਦਈਏ ਵੀ ਵੈਦਰ ਕਿਸ ਤਰ੍ਹਾਂ ਦਾ ਰਹਿਣ ਵਾਲਾ ਆਉਣ ਵਾਲੇ ਦਿਨਾਂ 'ਚ ਉਹਦੇ ਬਾਰੇ ਵੀ ਕੁਇਕਲੀ ਅਪਡੇਟ ਦੇ ਦਿੰਦੇ ਹਾਂ ਤਾਂ ਕਿ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਸਕੋ ਵੈਸੇ ਅਤੇ ਮੈਨੂੰ ਲੱਗਦਾ ਵੀ ਕਈ ਲੋਕਾਂ ਨੇ ਪਹਿਲਾਂ ਤੋਂ ਮੰਨ ਹੀ ਲਿਆ ਮੈਂ ਵੀ ਮੰਨ ਲਿਆ ਕਿ ਵੀ ਜਿਹੜਾ ਵੀ ਸਮਾਨ ਹੁਣ ਬਾਹਰ ਰੱਖਿਆ ਹੁੰਦਾ ਆਪਾਂ ਬੈਕਯਾਰਡ 'ਚ ਜਾਂ ਇੱਧਰ ਉੱਧਰ ਉਹਨੂੰ ਵਾਇੰਡ ਅਪ ਕਰਨ ਦਾ ਟਾਈਮ ਆ ਗਿਆ ਅਤੇ ਹੁਣ ਅੰਦਰ ਰੱਖਣਾ ਹੀ ਠੀਕ ਹੈ ਕਿਉਂਕਿ ਠੰਡ ਜਿਹੜੀ ਹੈ ਜਿਸ ਤਰੀਕੇ ਨਾਲ ਹਲਕੀ ਫੁਲਕੀ ਸਨੋਅ ਦੇ ਚਾਂਸਿਸ ਤਾਂ ਹੈਗੇ ਨੇ 1-2 ਸੈਂਟੀਮੀਟਰ ਬਟ ਠੰਡ ਜਿਹੜੀ ਹੈ ਲਗਾਤਾਰ ਹੁਣ ਥੋੜ੍ਹੀ ਰਹਿਣੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਬਾਰਿਸ਼ ਜਿਹੜੀ ਹੈ ਬੰਦੀ ਰਹਿਣੀ ਹੈ ਈਵਨ ਤੋਂ ਅੱਜ ਦਾ ਟੈਂਪਰੇਚਰ ਜਿਹੜਾ 19 degrees ਸੀਗਾ ਕਾਫੀ ਗਰਮ ਹਵਾਵਾਂ ਤੇਜ਼ ਹਵਾਵਾਂ ਚੱਲ ਰਹੀਆਂ ਸੀ ਗਰਮ ਤਾਂ ਨਹੀਂ ਕਹਿ ਸਕਦੇ ਬਟ ਤੇਜ਼ ਹਵਾਵਾਂ ਜ਼ਰੂਰ ਚੱਲ ਰਹੀਆਂ ਸੀ ਟੈਂਪਰੇਚਰ 19 degrees ਦੇ ਹੋਣ ਦੇ ਬਾਵਜੂਦ ਵੀ ਇਹ ਵੈਦਰ ਜਿਹੜਾ ਇਸ ਤਰ੍ਹਾਂ ਦਾ ਬਣਿਆ ਰਿਹਾ ਅਤੇ ਕੱਲ੍ਹ ਨੂੰ ਕਿਉਂਕਿ ਅੱਜ ਆਲਰੇਡੀ ਟੈਂਪਰੇਚਰ ਜਿਹੜਾ ਡਾਊਨ ਹੋਣਾ ਸ਼ੁਰੂ ਹੋ ਚੁੱਕਿਆ ਅਤੇ ਕੱਲ੍ਹ ਇਹ ਜਿਹੜਾ ਟੈਂਪਰੇਚਰ ਹੈ ਉਹ ਹੋਰ ਡਾਊਨ ਜਾਏਗਾ 3 degrees ਤੱਕ ਕੱਲ੍ਹ ਅਤੇ -2 degrees ਘੱਟ ਤੋਂ ਘੱਟ ਜਿਹੜਾ ਹੈ ਸੋ ਮਾਈਨਸ ਵੇਖਣ ਨੂੰ ਮਿਲ ਰਿਹਾ ਹੁਣ ਲਗਾਤਾਰ ਅਤੇ ਸੰਡੇ ਨੂੰ 2 degrees ਵੱਧ ਤੋਂ ਵੱਧ ਘੱਟ ਤੋਂ ਘੱਟ -4 ਮੰਡੇ ਤੋਂ ਫਿਰ ਤੋਂ ਥੈਂਕਸ ਗਿਵਿੰਗ ਤੁਹਾਨੂੰ ਪਤਾ ਟਰਕੀ ਦੀ ਫੋਟੋ ਨਜ਼ਰ ਆਉਂਦੀ ਹੈ ਟਰਕੀ ਖਾਣ ਵਾਲਿਆਂ ਨੇ ਉਸ ਦਿਨ ਟਰਕੀ ਦੇ ਚੰਗੇ ਫੱਟੇ ਚੱਕਣੇ ਆ ਕਿਉਂਕਿ ਇਹ ਬਟ ਚੱਕਣੇ ਵੀ ਮੈਨੂੰ ਲੱਗਦਾ ਨਹੀਂ ਜਾਣੇ ਕਿਉਂਕਿ ਇਹ ਟਰਕੀ ਕਹਿੰਦੇ ਮਹਿੰਗੀ ਬਹੁਤ ਹੋ ਗਈ ਹੁਣ ਪਹਿਲੇ ਦੇ ਮੁਕਾਬਲੇ ਥੈਂਕਸ ਗਿਵਿੰਗ ਲੋਕ ਇੱਕ ਦੂਜੇ ਨਾਲ ਸ਼ੇਅਰ ਤਾਂ ਕਰਨਾ ਚਾਹੁੰਦੇ ਨੇ ਡਿਨਰ ਆਪਣੀ ਫੈਮਿਲੀ ਦੇ ਨਾਲ ਇਕੱਠੇ ਹੋ ਕੇ ਬਟ ਮਹਿੰਗਾ ਹੋ ਗਿਆ ਕੰਮ ਕਰ ਸਾਰਾ ਮਹਿੰਗਾਈ ਇੰਨੀ ਵੱਧ ਗਈ ਜਿਹਦੇ ਕਰਕੇ ਲੋਕਾਂ ਦੀ ਹਿੰਮਤ ਨਹੀਂ ਪੈਂਦੀ ਵੀ ਆਪਣਾ ਜਿਹੜਾ ਰੈਗੂਲਰ ਚੀਜ਼ਾਂ ਵੀ ਨੇ ਹੈਲਦੀ ਚੋਇਸਿਸ ਜਿਹੜੀਆਂ ਨੇ ਉਹ ਮੇਕ ਕਰ ਸਕਣ ਸੋ ਸਰਕਾਰਾਂ ਨੂੰ ਇਹਦੇ ਬਾਰੇ ਕੁਛ ਕਰਨਾ ਚਾਹੀਦਾ ਬਜਾਏ ਕਿ ਬਾਕੀ ਇੱਧਰ ਉੱਧਰ ਦੀਆਂ ਵਿਹਲੀਆਂ ਗੱਲਾਂ ਕਰਨ ਦੇ ਅਤੇ ਇਹ ਹੈ ਵੀ ਇਹ ਮਹਿੰਗਾਈ ਜਿਹੜੀ ਹੈ ਉਹ ਥੈਂਕਸ ਗਿਵਿੰਗ 'ਤੇ ਜ਼ਰੂਰ ਦਿਖੇਗੀ ਲੋਕਾਂ ਨੇ ਕਾਫੀ ਇਹਦੇ ਬਾਰੇ ਇਤਰਾਜ਼ ਜਿਹੜਾ ਆਲਰੇਡੀ ਜਿਤਾਇਆ ਸੋ ਟਿਊਜ਼ਡੇ ਤੋਂ ਬਾਅਦ ਟੈਂਪਰੇਚਰ ਜਿਹੜਾ ਉਹ ਫਿਰ ਤੋਂ ਚੇਂਜ ਹੋਏਗਾ 14 degrees ਜਾਣ ਦੇ ਚਾਂਸਿਸ ਨੇ ਵੱਧ ਤੋਂ ਵੱਧ 14 degrees ਅਤੇ ਘੱਟ ਤੋਂ ਘੱਟ ਜਿਹੜਾ ਇਹ 4 degrees ਹੋਏਗਾ ਚਮਕਦਾਰ ਧੁੱਪ ਜਿਹੜੀ ਹੈ ਇਹ ਦੇਖੀ ਜਾਏਗੀ ਮੰਡੇ ਐਂਡ ਟਿਊਜ਼ਡੇ ਬਹੁਤ ਤੇਜ਼ ਬਟ ਸੈਟਰਡੇ ਸੰਡੇ ਕੱਲ੍ਹ ਅਤੇ ਪਰਸੋਂ ਦਿਨ ਜਿਹੜਾ ਇਹ ਥੋੜ੍ਹਾ ਸਨੋਅ ਵਰਗਾ ਪਾਣੀ ਵਰਗਾ ਵੈਟ ਸਨੋਅ ਇਹ ਵੋ ਜੋ ਵੀ ਇਹ 'ਚ ਕਿਹਾ ਜਾਵੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ 2 ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਬਟ ਮੰਡੇ ਤੋਂ ਥੋੜ੍ਹਾ ਵਧੀਆ ਵੈਦਰ ਹੋ ਜਾਏਗਾ ਵੰਸ ਅਗੇਨ ਜਿਹੜਾ ਕਿ ਟਿਊਜ਼ਡੇ ਨੂੰ ਬੈਟਰ ਵੈਡਨਸਡੇ ਨੂੰ ਅਗੇਨ 11 degrees ਥਰਸਡੇ ਨੂੰ 10 ਫਰਾਈਡੇ 13 ਸੈਟਰਡੇ 16 ਅਤੇ ਸੰਡੇ 14 ਇਹ ਅਗਲੇ ਵੀਕ ਦਾ ਟੈਂਪਰੇਚਰ ਹੈ ਸੋ ਅਗਲਾ ਵੀਕ ਵੀ ਓਵਰਆਲ ਜਿਹੜਾ ਵਧੀਆ ਰਹੇਗਾ ਮਿਡ ਟੀਨਸ ਦੇ ਵਿੱਚ ਜਾਂ 10 degrees ਜਾਂ ਇਹਦੇ ਆਲਮੋਸਟ ਅਗਲਾ ਹਫ਼ਤਾ ਜਿਹੜਾ ਉਹ ਵੀ ਦਿਖੇਗਾ ਇਹਦਾ ਮਤਲਬ ਵੀ ਇੰਨੀ ਠੰਡ ਨਹੀਂ ਹੋਏਗੀ ਜਿਸ ਤਰੀਕੇ ਨਾਲ ਇੱਕ ਵਾਰੀ ਠੰਡ ਪਈ ਹੈ ਬਟ ਇਹ ਥੋੜ੍ਹਾ ਬਚਾਅ ਰੱਖਿਆ ਜਾਏਗਾ ਸੋ ਕੈਲਗਰੀ ਮੇਅਰ ਨੇ ਵੀ ਇੱਕ ਸਵਾਲ ਪਾਇਆ ਵੈਸੇ ਕਿ ਆਰ ਯੂ ਗੋਇੰਗ ਟੂ ਫਾਇਰ ਮੀ ਕਹਿੰਦੇ ਵੀ ਹੁਣ ਡੈਨੀਅਲ ਸਮਿਥ ਮੈਨੂੰ ਕਹਿੰਦੇ ਆ ਮੇਅਰ ਸਾਡੇ ਕਿ ਵੀ ਕਿੱਦਾਂ ਵੋਟਾਂ ਪਾਉਣੀਆਂ ਉਹ ਸਾਨੂੰ ਦੱਸਦੇ ਆ ਸੋ ਇਹ ਵੀ ਇਹਨਾਂ ਨੇ ਕਾਫੀ ਪੋਸਟ ਪਾ ਕੇ ਜਿਹੜੀ ਹੈ ਦੱਸੀ ਹੈ ਅਤੇ ਹੋਰ ਵੀ

0: ਖਬਰਾਂ ਜੀ ਅੱਜ ਦੇ ਪ੍ਰੋਗਰਾਮ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਬਰੰਗ ਰੇਡੀਓ ਹੈ ਅਤੇ ਕਿਉਂਕਿ ਸਬਰੰਗ ਰੇਡੀਓ ਦੇ ਵਿੱਚ ਸਾਰਿਆਂ ਦੀ ਗੱਲਬਾਤ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਖਬਰਾਂ ਦੀ ਸਾਂਝ ਵੀ ਪਾਈ ਜਾਂਦੀ ਹੈ ਨਾਲ ਦੀ ਨਾਲ ਗੱਲਾਂ ਬਾਤਾਂ ਵੀ ਜਿਹੜੀਆਂ ਨੇ ਰੱਖੀਆਂ ਜਾਂਦੀਆਂ ਨੇ ਪ੍ਰੋਗਰਾਮ ਦੇ ਵਿੱਚ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਜਿਹੜਾ ਹੈ 7:07 'ਤੇ ਸਟੂਡੀਓ ਦੀਆਂ ਘੜੀਆਂ ਦੇ ਅਕੋਰਡਿੰਗ ਅਕਤੂਬਰ ਦੀ 9 ਤਰੀਕ ਹੈ ਅਤੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਫਰਾਈਡੇ ਦਾ ਦਿਨ ਹੈ ਮੌਸਮ ਜਿਹੜਾ ਉਹ ਖੂਬਸੂਰਤ ਹੈ ਸੋ ਇਸ ਕਰਕੇ ਇੱਕ ਛੋਟੀ ਜਿਹੀ ਗੱਲਬਾਤ ਤੁਹਾਨੂੰ ਪਹਿਲਾਂ ਸੁਣਾ ਦਿੰਦੇ ਹਾਂ ਕਿਉਂਕਿ ਅਕਸਰ ਆਪਾਂ ਕਾਫੀ ਲੰਬਾ ਸਮਾਂ ਬੈਠ ਜਾਂਦੇ ਹਾਂ ਅਤੇ ਹਾਲਾਂਕਿ ਮੈਂ ਕਈ ਵਾਰੀ ਮੈਨੂੰ ਦੋਸਤ ਜਾਂ ਘਰ ਦੇ ਵੀ ਖੁਦ ਹੀ ਕਹਿ ਦਿੰਦੇ ਨੇ ਕਿ ਵੀ ਤੁਸੀਂ ਭਾਸ਼ਣਬਾਜ਼ੀ ਤਾਂ ਬਹੁਤ ਹੋ ਜਾਂਦੀ ਹੈ ਰੇਡੀਓ 'ਤੇ ਬਟ ਉਨਾ ਮੋਬਿਲਿਟੀ ਨਹੀਂ ਕਰ ਪਾਉਂਦੇ ਕਿਉਂਕਿ ਬਾਏ ਡਿਫੋਲਟ ਜਿਹੜੀ ਸਾਡੀ ਬੋਡੀ ਹੈ ਨਾ ਜੀ ਮੈਂ ਪਹਿਲਾਂ ਵੀ ਕਈ ਵਾਰੀ ਗੱਲਬਾਤ ਕੀਤੀ ਹੈ ਵੀ ਇਹ ਬਣੀ ਇਸ ਕੰਮ ਵਾਸਤੇ ਕਿ ਪ੍ਰੋਟੈਕਟ ਕਰਨਾ ਜਿਹੜੇ ਸਾਡੇ ਬੋਡੀ ਦੇ ਸਿਸਟਮ ਹੈ ਸਾਰਾ ਉਹ ਸਾਨੂੰ ਪ੍ਰੋਟੈਕਟ ਕਰਦੀ ਹੈ ਬੇਸਿਕਲੀ ਵੀ ਜੇ ਆਪਾਂ ਥੋੜ੍ਹਾ ਜਿਹਾ ਵੀ ਡਿਸਕੰਫਰਟ ਸ਼ੋਅ ਕਰੀਏ ਕਿਸੇ ਗੱਲ ਨੂੰ ਲੈ ਕੇ ਅਤੇ ਉਹ ਸਾਨੂੰ ਕਈ ਬਹਾਨੇ ਦੱਸ ਦਿੰਦੀ ਹੈ ਵੀ ਨਹੀਂ ਢਿੱਡ ਪੀੜ ਹੁੰਦਾ ਸਿਰ ਪੀੜ ਹੁੰਦਾ ਫਲਾਣਾ ਹੁੰਦਾ ਧਮਕਾ ਹੁੰਦਾ ਕੁਛ ਵੀ ਬਹਾਨੇ ਲਾ ਕੇ ਉਹ ਸਾਨੂੰ ਕਹਿੰਦੀ ਵੀ ਤੂੰ ਟਿਕ ਜਾ ਚੁੱਪ ਕਰਕੇ ਨਹੀਂ ਤੇਰਾ ਦਿਲ ਕਰਦਾ ਨਾ ਉੱਠਣ 'ਤੇ ਅਤੇ ਤੂੰ ਨਾ ਉੱਠ ਅਤੇ ਆਰਾਮ ਨਾਲ ਬੈਠਾ ਜਿਹਦੇ ਕੁਰਸੀ 'ਤੇ ਬੈਠਾ ਹੈ ਬੈੱਡ 'ਤੇ ਸੁੱਤੇ ਹੋ ਲੇਟੇ ਹੋ ਕੁਛ ਵੀ ਕਰ ਦਿਓ ਬਟ ਜਿਹੜਾ ਐਕਚੁਅਲ ਦੇ ਵਿੱਚ ਜਿਹੜਾ ਸਾਡਾ ਸਰੀਰ ਬਣਿਆ ਉਹ ਇਹਨਾਂ ਮੁਸ਼ਕਲਾਂ ਨੂੰ ਝੱਲਣ ਵਾਸਤੇ ਕਿਉਂਕਿ ਖੜ੍ਹੇ ਹੋ ਕੇ ਤੁਰਨਾ ਫਿਰਨਾ ਵੀ ਇੱਕ ਮੁਸ਼ਕਲ ਹੈ ਜਿਹੜੀ ਕਿ ਝੱਲਣੀ ਆਉਣੀ ਚਾਹੀਦੀ ਹੈ ਸੋ ਇਹਦੇ ਵਾਸਤੇ ਬਣਿਆ ਨਾਲ ਦੀ ਨਾਲ ਹੀ ਸਾਨੂੰ ਜਿਹੜਾ ਇਹ 'ਤੇ ਵਰਕਆਊਟ ਕਰਦੇ ਰਹਿਣਾ ਚਾਹੀਦਾ ਆਪਣੇ ਸਰੀਰ ਦੇ ਹਰ ਹਿੱਸੇ ਦੇ ਉੱਤੇ ਵਰਕ ਕਰਨਾ ਚਾਹੀਦਾ ਤਾਂ ਕਿ ਇੰਟਰਨਲ ਬੋਡੀ ਦੇ ਨਾਲ ਨਾਲ ਐਕਸਟਰਨਲ ਜਿਹੜੇ ਸਟਰੋਂਗ ਮਸਲਸ ਨੇ ਜਿਹੜੀ ਸਟਰੋਂਗ ਬੋਡੀ ਪਾਰਟਸ ਨੇ ਉਹ ਵੀ ਸਟਰੋਂਗ ਬਣਨ ਅਤੇ ਇਹ ਸਰੀਰ ਨੂੰ ਆਪਾਂ ਚੁੱਕ ਸਕੀਏ ਅਤੇ ਮੈਂਟਲ ਹੈਲਥ ਦੇ ਉੱਤੇ ਵੀ ਕੰਮ ਕਰਨਾ ਜਿਹੜਾ ਬੜਾ ਜ਼ਰੂਰੀ ਹੈ ਤਾਂ ਕਿ ਆਪਾਂ ਆਪਣੀ ਮੈਂਟਲ ਹੈਲਥ ਜਿਹੜੀ ਹੈ ਉਹਨੂੰ ਵੀ ਸਟਰੋਂਗ ਰੱਖ ਸਕੀਏ ਦੋਸਤਾਂ ਮਿੱਤਰਾਂ ਦੇ ਨਾਲ ਘੁੰਮਣਾ ਫਿਰਨਾ ਸੋ ਥੈਂਕਸਗਿਵਿੰਗ ਆ ਹੀ ਰਿਹਾ ਅਤੇ ਇਹਦੇ 'ਤੇ ਇੰਜੋਏ ਕਰਨਾ ਵੀ ਜਿਹੜਾ ਇੱਕ ਆਪਣੇ ਆਪ 'ਚ ਹੀ ਕੰਮ ਹੈ
1: फिजियोथेरेपिस्ट क्रिस्टियान राउशर मानते हैं कि मांसपेशियों में कई तरह के दर्द और तनाव की एक साझा वजह होती है
2: हमारे शरीर चलते फिरते रहने के लिए बने हैं लगातार बैठे रहने या स्थिर रहने से हमारी मांसपेशियां कमजोर होने लगती हैं और वे अकड़ जाती हैं हमारा मेटाबॉलिज्म पूरी तरह काम नहीं करता इससे वजन बढ़ सकता है या दिल से जुड़ी बीमारियाँ हो सकती है
1: आंद्रियास माइन को सालों से पीठ में दर्द रहता है उन्हें इसका कारण भी पता है
3: दफ्तर में दिन में 8 घंटे कंप्यूटर पर बैठना और ज्यादा घूमना फिरना नहीं मैं खाली समय में भी ये उतना नहीं करता जितना मुझे करना चाहिए इसलिए मुझे लगता है कि ये मुख्य कारणों में से एक है
1: बैठने के साथ दिक्कत ये है कि लोग आमतौर पर आगे की तरफ झुकते हैं उनके कंधे झुके होते हैं और पीठ मुड़ी हुई होती है ऐसा इसलिए क्योंकि इंसान के सिर का वजन करीब 6 किलो होता है जो शरीर को नीचे की ओर खींचता है इससे पीठ की मांसपेशियों में ज्यादा खिंचाव हो जाता है और आगे की मांसपेशियों में कम होता है समय के साथ यही दर्द का कारण बन जाता है आंद्रियास माइन 4 हफ्ते के लिए एक थेरेपी कोर्स में हिस्सा ले रहे हैं वे सीख रहे हैं कि लंबे समय से वे जिन मूवमेंट से बच रहे थे वही उन्हें दर्द से राहत देंगे बशर्ते कि वे नियमित तौर पर अभ्यास करें
2: पीठ दर्द के खिलाफ हमारी मांसपेशियां ही हमारा समायोजन तंत्र है कई लोग नए तरीकों से कसरत करने से डरते हैं उन्हें चोट लगने का डर रहता है लेकिन ऐसा बहुत कम ही होता है पीठ के निचले हिस्से में लगातार रहने वाले दर्द से निपटने के लिए हिलना डुलना अहम है
1: लंबे समय तक बैठे रहने से सिर्फ हमारी मांसपेशियों और पीठ को ही नहीं बल्कि हमारी रक्त वाहिकाओं को भी नुकसान होता है बैठने से पैरों में खून का प्रवाह कम हो सकता है 6 घंटे लगातार बैठने से पैरों की मुख्य धमनियों की दीवारें कठोर हो जाती हैं, दिमाग तक भी खून का प्रवाह कम हो जाता है हृदय रोग विशेषज्ञ मेलानी हमलेगन कहती हैं कि हम अक्सर लंबे समय तक बैठने से होने वाले नुकसान को कम आंकते हैं
4: हमारी हृदय प्रणाली लंबे समय तक बैठे रहने के लिए नहीं बनी है इसे मूवमेंट पसंद है इसे दौड़ना साइकिल चलाना तैरना और किसी भी तरह सक्रिय रहना पसंद है हम तुरंत इस पर ध्यान नहीं देते और यही खतरनाक है जिस दिन मैं देर तक बैठी हूँ उस दिन मुझे परेशानी नहीं होगी लेकिन ये सर्कुलेटरी डिसऑर्डर आर्टेरियोस्क्लेरोसिस हार्ट अटैक और स्ट्रोक के खतरे का बड़ा कारक है
1: क्रिस्टोफ शॉल्यूक और उनके साथी हैमबर्ग में उनके इंजीनियरिंग ऑफिस में डेस्क पर दिन में कई घंटे बिताते हैं लेकिन अब वे हफ्ते में 2 बार एक्टिव लंच ब्रेक लेते हैं इस दौरान वे वार्म अप और स्ट्रेचिंग जैसे व्यायाम करते हैं। इस

ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਜਿੱਦਾਂ ਫ੍ਰੀ ਸਟੋਨ ਵਰਗੇ ਸਟੋਰ ਨੇ, ਕਈ ਵਾਰੀ ਇਹਨਾਂ ਨੇ ਤਾਂ ਪੂਰੇ ਪੂਰੇ ਪੈਕਟ ਹੀ ਲਾਏ ਹੁੰਦੇ ਨੇ, ਲੋਕੀ ਲਿਆ ਕੇ ਅਤੇ ਉਹ ਡੱਬੇ ਦੇ ਡੱਬੇ ਸਟੋਰ ਕਰ ਲੈਂਦੇ ਨੇ। ਵੈਨਕੂਵਰ 'ਚ ਮੇਰਾ ਦੋਸਤ ਵੀ, ਮੈਂ ਗੱਲ ਕਰਦਾ ਕਹਿੰਦਾ 150-200 ਪੌਂਡ ਆਪਾਂ ਮਤਲਬ 4-5 ਜਣਿਆਂ ਦੀ ਫੈਮਿਲੀ ਹੈ, ਅਤੇ ਉਹ ਆਪਣਾ ਐਨੀ ਜਿਹੜੀ ਹੈ ਉਹ ਬਲੈਕਬੇਰੀ 'ਚ ਖਾ ਜਾਂਦੇ ਨੇ। ਮਤਲਬ ਮੈਨੂੰ ਬੜੀ ਹੈਰਾਨਗੀ, ਆਪਾਂ ਤਾਂ ਓਨਾ ਜ਼ਿਆਦਾ ਕੰਜ਼ਿਊਮ ਨਹੀਂ ਕਰਦੇ ਇੱਥੇ, ਬਟ ਉਹ ਵਧੀਆ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰਦੇ ਆ। ਸੋ ਬਲੈਕਬੇਰੀ ਹੋ ਗਈ, ਐਵਾਕੈਡੋ ਹੋ ਗਏ, ਪਲੱਸ ਪ੍ਰੋਟੀਨ ਦਾ ਜਿਹੜਾ ਜਿੰਨਾ ਇੱਕ ਜੈਨੂਨ ਤਰੀਕੇ ਦੇ ਨਾਲ ਥੋੜ੍ਹਾ ਬਹੁਤਾ ਸਕੂਪ ਜਿਹੜਾ ਉਹ ਲੈ ਲੈਣਾ ਚਾਹੀਦਾ ਜਦੋਂ ਜਦੋਂ ਵੀ ਤੁਹਾਨੂੰ ਲੱਗੇ। ਨੋਟ ਕਿ ਵੀ ਰੂਟੀਨ ਦੇ ਵਿੱਚ ਸਾਰੇ ਜਿਹੜੇ ਪ੍ਰੋਟੀਨ ਨੇ ਉਹ ਬਹੁਤੇ ਵਧੀਆ ਨਹੀਂ ਹੁੰਦੇ, ਬਟ ਫਿਰ ਵੀ ਥੋੜ੍ਹਾ ਬਹੁਤਾ ਉਹ ਲੈ ਲੈਣਾ ਚਾਹੀਦਾ। ਜੇ ਤੁਸੀਂ ਐਗਸ ਅਤੇ ਮੀਟ ਦੇ ਵਿੱਚ ਖਾ ਲੈਂਦੇ ਹੋ ਤਾਂ ਉਹ ਬਹੁਤ ਵਧੀਆ ਚੀਜ਼ ਹੈ, ਕਿਉਂਕਿ ਉਹਦੇ ਨਾਲ ਤੁਹਾਨੂੰ ਜਿਹੜਾ ਐਨੀਮਲ ਪ੍ਰੋਟੀਨ ਹੈ ਉਹ ਬੜਾ ਜ਼ਿਆਦਾ ਜ਼ਰੂਰੀ ਚਾਹੀਦਾ ਹੁੰਦਾ। ਸਰੀਰ ਜਿਹੜਾ ਉਹਦੇ ਨਾਲ ਫਿਰ ਪ੍ਰੋਟੀਨ ਦੀ ਕਮੀ ਜਿਹੜੀ ਪੂਰੀ ਕਰ ਦਿੰਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਲਾਈਫ ਸਟਾਈਲ ਦੇ ਨਾਲ ਜ਼ਿੰਦਗੀ ਦੇ ਵਿੱਚ ਤੁਰਨਾ ਫਿਰਨਾ ਐਕਸਰਸਾਈਜ਼ ਜਿਹੜੀਆਂ ਨੇ ਉਹ ਕਈ ਤਰ੍ਹਾਂ ਦੀਆਂ। ਹਰ ਵਾਰੀ ਮੈਂ ਇਹੀ ਗੱਲ ਹੈ ਜਿਹੜੀ ਇਹ ਰਿਪੀਟ ਕਰਦਾ ਵੀ ਹਰ ਤਰੀਕੇ ਦੀ ਐਕਸਰਸਾਈਜ਼ ਜਿਹੜੀ ਕਰਨੀ ਚਾਹੀਦੀ ਹੈ, ਵਾਕ ਤਾਂ ਕਰਨੀ ਕਰਨੀ, ਉਸ ਤੋਂ ਇਲਾਵਾ ਹੈਵੀ ਲਿਫਟਿੰਗ ਜਿਹੜੀ ਹੈ ਉਹ ਜੇ ਇਕੱਲੀ ਕਹਿੰਦੇ ਕੋਈ ਐਕਸਰਸਾਈਜ਼ ਕਰਨੀ ਹੈ ਤਾਂ ਕਿਹੜੀ ਕੀਤੀ ਜਾਵੇ, ਤਾਂ ਉਹ ਕਹਿੰਦੇ ਹੈਵੀ ਲਿਫਟਿੰਗ, ਜਾਂ ਤੁਸੀਂ ਹੈਂਗ ਕਰਨਾ। ਕਈ ਵਾਰੀ ਘਰਾਂ ਦੇ ਵਿੱਚ ਡੰਡੇ ਜੇ ਲਾਏ ਹੁੰਦੇ ਨੇ ਉਹਦੇ ਉੱਤੇ ਤੁਸੀਂ ਲਟਕ ਸਕਦੇ ਹੋ ਜੇ ਤੁਹਾਨੂੰ ਐਕਸਰਸਾਈਜ਼ ਕਰਨ ਦਾ ਮੌਕਾ ਮਿਲੇ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਜਵਾਨੀ ਵੇਲੇ ਜਾਂ ਆਪਾਂ ਇੱਕ ਟਾਈਮ ਸੀਗਾ ਆਪਾਂ ਬੜੇ ਪੁਸ਼ਅਪ ਕਰ ਲੈਂਦੇ ਸੀਗੇ, ਅਤੇ ਉਹ ਮਸਲ ਜਿਹੜੇ ਵੈਸੇ ਉੱਥੇ ਹੁੰਦੇ ਆ, ਜ਼ਿਆਦਾ ਦੂਰ ਨਹੀਂ ਜਾਂਦੇ, ਉਹ ਤੁਸੀਂ ਦੁਬਾਰਾ ਤੋਂ ਰੀਗੇਨ ਕਰ ਸਕਦੇ, ਉਹਨਾਂ ਨੂੰ ਲੈ ਕੇ ਆ ਸਕਦੇ। ਸੋ ਉਹਦੇ ਵਾਸਤੇ ਪੁਸ਼ਅਪ ਜੇ ਹੁਣ ਫੁੱਲ ਪੁਸ਼ਅਪ ਨਹੀਂ ਕਰ ਸਕਦੇ, ਕੰਧ ਨਾਲ ਪੁਸ਼ਅਪ ਕਰ ਲਓ, ਥੋੜ੍ਹਾ ਬਹੁਤਾ ਟੇਢੇ ਮੇਢੇ ਹੋ ਕੇ ਕਰ ਲਓ, ਵਾਸ਼ਰੂਮ ਦੇ ਅੰਦਰ ਤੁਸੀਂ ਆਪਣੀ ਜਿੰਨਾ ਕੁ ਜਿਹੜਾ ਲੱਗਿਆ ਹੁੰਦਾ ਸਾਹਮਣੇ ਉਹਦੇ 'ਤੇ ਕਰ ਸਕਦੇ ਹੋ, ਜਾਂ ਥੋੜ੍ਹਾ ਬਹੁਤਾ ਸਕੁਐਟਸ ਵਗੈਰਾ ਜਿਹੜੀਆਂ ਤੁਹਾਡੇ ਸਰੀਰ ਵਾਸਤੇ ਕਾਫ਼ੀ ਵਧੀਆ ਹੁੰਦੀਆਂ, ਕਿਸੇ ਵੀ ਬੰਦੇ ਨੂੰ ਜਿਹੜਾ ਸਕੁਐਟਸ ਕਹਿ ਲਓ ਜਾਂ ਕਾਫ ਰੇਜ਼ ਕਰਨੇ, ਆਪਣੇ ਪੈਰਾਂ ਨੂੰ ਰੇਜ਼ ਕਰਨਾ, ਥੋੜ੍ਹਾ ਉੱਤੇ ਥੱਲੇ ਕਰਨਾ, ਇਸ ਤਰ੍ਹਾਂ ਦੀਆਂ ਜਿਹੜੀਆਂ ਐਕਸਰਸਾਈਜ਼ ਨੇ ਇਹ ਸਾਡੇ ਸਰੀਰ ਵਾਸਤੇ ਬਹੁਤ ਵਧੀਆ ਰਹਿੰਦੀਆਂ, ਕਿਉਂਕਿ ਵੱਧ ਤੋਂ ਵੱਧ ਜਿਹੜੀਆਂ ਇਹ ਕੰਜ਼ਿਊਮ ਕਰ ਲੈਂਦੀਆਂ ਐਨਰਜੀ, ਬੰਦਾ ਜਿਹੜਾ ਉਹ ਫਿੱਟ ਫਟ ਰਹਿੰਦਾ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਮੂਵ ਔਨ ਕਰਦਾ ਰਹਿੰਦਾ। ਸੋ ਜ਼ਰੂਰ ਇਹ 'ਤੇ ਫੋਕਸ ਕਰਨਾ ਚਾਹੀਦਾ ਜੀ, ਤਾਂ ਕਿ ਇਹ ਜਿਹੜੀਆਂ ਚੀਜ਼ਾਂ ਨੇ ਉਹ ਕਾਫ਼ੀ ਵਧੀਆ ਰਹਿੰਦੀਆਂ, ਸਾਡੇ ਸਾਰਿਆਂ ਵਾਸਤੇ ਬਹੁਤ ਚੰਗੀਆਂ ਵੀ ਨੇ। ਸੋ ਇਹ ਤਾਂ ਕੁਛ ਇੱਕ ਗੱਲਾਂ ਬਾਤਾਂ ਹੋ ਗਈਆਂ ਜਿਹੜੀਆਂ ਅੱਜ ਆਪਾਂ ਕਰ ਲਈਆਂ ਨੇ, ਬਟ ਮੈਨੂੰ ਲੱਗਦਾ ਵੀ ਆਪਾਂ ਥੋੜ੍ਹੀਆਂ ਜਿਹੀਆਂ ਖਬਰਾਂ ਵਾਲੇ ਪਾਸੇ ਵੀ ਨਜ਼ਰ ਮਾਰਨੀ ਹੈ। ਤੁਹਾਨੂੰ ਪਤਾ ਵੀ ਰੈਫਰੈਂਡਮ ਵੀ ਆ ਰਿਹਾ, ਅਤੇ ਰੈਫਰੈਂਡਮ ਦੇ ਬਾਰੇ ਬੜੇ ਲੋਕਾਂ ਨੇ ਬਹੁਤ ਕੁਛ ਗੱਲਾਂ ਬਾਤਾਂ ਕੀਤੀਆਂ ਨੇ। ਜਿਹੜਾ ਸੈਪਰੇਟਿਸਟ ਹੈ ਮਿਸਟਰ ਰੈਤ, ਉਹ ਕਹਿੰਦਾ ਵੀ ਮੈਨੂੰ ਸੈਪਰੇਟਿਸਟ ਨਾ ਕਹੋ, ਮੈਂ ਵੱਖਰੇ ਹੋਣ ਵਾਲਾ ਨਹੀਂ ਹੈਗਾ, ਬਟ ਉਹ ਕਹਿੰਦਾ ਮੈਨੂੰ ਅਲਬਰਟਾ ਵੱਖਰਾ ਕਰਕੇ ਦਿਓ, ਅਤੇ ਇਸੇ ਝੰਡੇ ਨੂੰ ਚੁੱਕ ਕੇ ਅਮੈਰੀਕਾ ਵੀ ਚਲਾ ਜਾਂਦਾ। ਹਾਲਾਂਕਿ ਉਹਦੀ ਕੋਈ ਡੈਜ਼ਿਗਨੇਸ਼ਨ, ਕੋਈ ਉੱਥੇ ਅਥੋਰਟੀ ਨਹੀਂ ਹੈਗੀ ਅਮੈਰੀਕਨ ਲੋਕਾਂ ਨਾਲ ਗੱਲਬਾਤ ਕਰਨ ਦੀ, ਆਪਣੇ ਹੋਰ ਸਾਥੀਆਂ ਨੂੰ ਲੈ ਕੇ, ਅਤੇ ਉੱਥੇ ਬੜਾ ਇੱਕ ਪੈਨਲ ਲੈ ਕੇ ਜਾਂਦੇ ਨੇ ਇਹ ਕਿ ਵੀ ਲਓ ਜੀ ਸਾਨੂੰ ਪੈਸੇ ਦਿਓ, ਸਾਡੇ ਰਿਸੋਰਸਿਸ ਜਿਹੜੇ ਨੇ ਉਹ ਤੁਹਾਨੂੰ ਆਪਾਂ ਉਹਦੇ ਰੋਇਲਟੀ ਦੇਵਾਂਗੇ। ਸੋ ਇੱਦਾਂ ਦੀ ਵਾਜਾਤ ਹਰਕਤ ਜਿਹੜੀ ਹੈ ਇਹ ਕਾਫ਼ੀ ਜ਼ਿਆਦਾ ਕੰਡੈਮ ਜਿਹੜੀ ਹੈ, ਆਪਾਂ ਤਾਂ ਆਮ ਲੋਕ ਤਾਂ ਕਰਦੇ ਹੀ ਕਰਦੇ ਨੇ, ਬਟ ਪ੍ਰੀਮੀਅਰ ਨੇ ਵੀ ਕੀਤੀ ਕੰਡੈਮ, ਅਤੇ ਉਸ ਤੋਂ ਇਲਾਵਾ ਜੇਸਨ ਕੈਨੀ ਵੀ ਜਿਹੜੇ ਨੇ ਕਾਫ਼ੀ ਇਹਨਾਂ ਨੂੰ ਸਿੱਧੇ ਹੱਥੀ ਲੈਂਦੇ ਨੇ, ਕਿਉਂਕਿ ਇਹਨਾਂ ਦਾ ਜਿਹੜਾ ਯੋਰ ਚੱਲਿਆ ਸੀ ਜਿਹਦੇ ਕਰਕੇ ਜੇਸਨ ਕੈਨੀ ਹੁਣੇ ਈਵਨ ਤੋਂ ਹਾਲੇ 50% 51-52 ਜੋ ਵੀ ਇਹਨਾਂ ਦੀਆਂ ਅੱਧ ਤੋਂ ਵੱਧ ਵੋਟਾਂ ਇਹਨਾਂ ਨੂੰ ਮਿਲੀਆਂ ਸੀ, ਬਟ ਉਹ 'ਚ ਕਹਿੰਦੇ ਨੇ ਵੀ ਉਹ 2/3 ਜਿਹੜੇ ਲੋਕ ਸੀਗੇ ਉਹ ਇਹ ਨਵੇਂ ਵੋਟਰ ਬਣੇ, ਜਿਹੜੇ ਕਿ ਸਪੈਸ਼ਲ ਇਸੇ ਗੱਲ ਨਾਲ ਆਏ ਸੀਗੇ ਵੀ ਟਰੂਡੋ ਤੋਂ ਦੁਖੀ ਹੋ ਕੇ, ਜਾਂ ਜਿਹੜੇ ਉਹ ਮਾਸਕ ਵਾਲੇ ਤੁਹਾਨੂੰ ਯਾਦ ਹੋਣਾ ਵੀ ਜਿਹੜੀ ਕੈਂਪੇਨ ਜੀ ਇਹਨਾਂ ਲੋਕਾਂ ਨੇ ਚਲਾਈ ਸੀਗੀ, ਉਹੀ ਲੋਕ ਨੇ ਦੁਬਾਰਾ ਤੋਂ ਇਹਨਾਂ ਨੇ ਸੋਚਿਆ ਵੀ ਕੋਈ ਨਾ ਕੋਈ ਨਵੀਂ ਕੈਂਪੇਨ ਆਪਾਂ ਸ਼ੁਰੂ ਕਰੀਏ ਜਿਹਦੇ 'ਚ ਨਵਾਂ ਲੀਡਰ ਹੋਵੇ, ਅਤੇ ਇਹ ਡੈਨੀਅਲ ਸਮਿਥ ਨੂੰ ਜਿਹੜਾ ਲੈ ਕੇ ਆਉਂਦੇ ਆ। ਹਾਲਾਂਕਿ ਉਸ ਟਾਈਮ 'ਤੇ ਡੈਨੀਅਲ ਸਮਿਥ ਤਾਂ ਕਾਫ਼ੀ ਇਹਨਾਂ ਦੇ ਨਾਲ ਸੀ, ਬਟ ਹੁਣ ਇਹ ਦੋਨੋਂ ਹੀ ਗਰੁੱਪ ਜਿਹੜੇ ਨੇ, ਕਿਉਂਕਿ ਜਿਵੇਂ ਜਿਵੇਂ ਇਹਨਾਂ ਨੂੰ ਲੱਗਦਾ ਵੀ ਜਦੋਂ 75% ਲੋਕ ਜਿਹੜੇ ਨੇ 2/3 ਜਿਹੜੇ ਸਾਡੇ ਅਲਬਰਟਨ ਨੇ ਉਹ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਕਿ ਵੀ ਆਪਾਂ ਇਹਨਾਂ ਦੇ ਨਾਲ ਚੱਲੀਏ, ਅਲਬਰਟਾ ਜਿਹੜਾ ਵੱਖਰਾ ਹੋਵੇ ਰੈਫਰੈਂਡਮ ਦੇ। ਇਹ ਨਵੇਂ ਜਿਹੜੇ ਸਰਵੇਜ ਆ ਰਹੇ ਨੇ ਸਾਰਿਆਂ ਦੇ ਵਿੱਚ ਉਹਨਾਂ ਨੇ ਖੁੱਲ੍ਹ ਕੇ ਲੋਕਾਂ ਨੇ ਆਪਣੀ ਗੱਲਬਾਤ ਰੱਖੀ ਹੈ, ਅਤੇ ਬਟ ਫਿਰ ਵੀ ਕਿਉਂਕਿ ਜਿਹੜੇ ਸਾਡੇ ਪ੍ਰੀਮੀਅਰ ਨੇ ਡੈਨੀਅਲ ਸਮਿਥ, ਤੁਸੀਂ ਇਹ 'ਚ ਥੋੜ੍ਹੀ ਦੇਰ ਪਹਿਲਾਂ ਐਡ ਵੀ ਸੁਣੀ ਹੋਏਗੀ ਵੀ ਰੈਫਰੈਂਡਮ ਦੇ ਵਿੱਚ ਜਾ ਕੇ ਅਲਬਰਟਾ ਜਿਹੜਾ ਹੈ ਉਹ ਆਪਣੇ ਜੱਜ ਆਪ ਚੁਣ ਸਕੇ, ਅਤੇ ਇੱਦਾਂ ਦੀਆਂ ਗੱਲਾਂ ਬਾਤਾਂ। ਅਤੇ ਇਹ ਬੇਸਿਕਲੀ ਕੀ ਹੈਗਾ, ਇਹ ਰੈਫਰੈਂਡਮ ਦੇ ਨਾਲ ਉਹਦੀ ਸਪੋਰਟ ਹੈ ਕਿ ਉਹਦੇ ਅਗੇਂਸਟ ਕੀਤਾ ਜਾ ਰਿਹਾ ਕੰਮ? ਕਿਉਂਕਿ ਇਹ ਤਾਂ ਇਸ ਤਰ੍ਹਾਂ ਹੋਣਾ ਚਾਹੀਦਾ ਵੀ ਜੇ ਤੁਸੀਂ ਵਾਕਈ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਦੱਸੋ ਕਿ ਵੀ ਆਪਾਂ ਜਿਹੜੇ ਅਲਬਰਟਾ ਨੂੰ ਕੈਨੇਡਾ ਦੇ ਨਾਲ ਕਿੰਨਾ

0: ਰਹਿਣਾ ਇੰਪੋਰਟੈਂਟ ਹੈ, ਕਿਉਂਕਿ ਜਿਹੜੀਆਂ ਇਹ ਰੈਫਰੈਂਡਮ ਵਾਲੀ ਗੱਲ ਹੈ, ਸੈਪਰੇਸ਼ਨ ਵਾਲੀ ਗੱਲ ਹੈ, ਉਹ ਤਾਂ ਪੋਸੀਬਲ ਹੋ ਹੀ ਨਹੀਂ ਸਕਦੀ, ਕਿਉਂਕਿ ਨਾ ਤੁਹਾਡੇ ਨੂੰ ਕੋਈ ਸਪੋਰਟ ਕਰ ਰਿਹਾ ਉਸ ਲੈਵਲ ਦੇ ਉੱਤੇ ਜਾ ਕੇ, ਬਟ ਫਿਰ ਵੀ ਤੁਸੀਂ ਜਿਹੜਾ ਉਹ ਟੈਕਸਪੇਅਰ ਦਾ ਮਨੀ ਜਿਹੜਾ ਹੈ ਇਸ ਤਰ੍ਹਾਂ ਦੇ ਉੱਤੇ ਮੈਸੇਜ ਦੇ ਉੱਤੇ ਖਰਚ ਕਰਕੇ, ਅਤੇ ਉਹ ਨਹੀਂ ਦੱਸਦੇ ਵੀ ਆਪਾਂ 4 ਮਿਲੀਅਨ ਕਰ ਰਹੇ ਹਾਂ ਜਾਂ 150 ਮਿਲੀਅਨ ਕਰ ਰਹੇ ਹਾਂ ਜਾਂ ਕਿੰਨਾ ਮਿਲੀਅਨਸ ਜਿਹੜੇ ਪੈਸੇ ਖਰਚ ਕੀਤੇ ਜਾ ਰਹੇ ਨੇ ਤੁਹਾਡੇ ਸਾਰਿਆਂ ਦੇ ਘਰਾਂ ਦੇ ਘਰਾਂ ਦੇ ਵਿੱਚ ਚਿੱਠੀਆਂ ਆਈਆਂ, ਅਤੇ ਉਸ ਤੋਂ ਇਲਾਵਾ ਕਿੰਨੇ ਹਜ਼ਾਰ ਜਿਹੜੇ ਨੇ ਉਹ ਇੰਪਲੋਈ ਜਿਹੜੇ ਨੇ ਕੀਤੇ ਜਾ ਰਹੇ ਨੇ ਇਲੈਕਸ਼ਨ ਅਲਬਰਟਾ ਵੱਲੋਂ ਸਿਰਫ ਇਸ ਰੈਫਰੈਂਡਮ ਨੂੰ ਸਿਰੇ ਲਾਉਣ ਵਾਸਤੇ, ਇਹ ਦੱਸਣ ਵਾਸਤੇ ਵੀ ਇਹਦੀ ਕੋਈ ਔਕਾਤ ਨਹੀਂ ਹੈਗੀ, ਇਹ ਫੇਲ ਰੈਫਰੈਂਡਮ ਦੀ ਪੋਲਿਸੀ ਨੇ ਜਿਹੜੀਆਂ ਲਾਈਆਂ ਗਈਆਂ, ਬਟ ਪੈਸਾ ਕਿਉਂਕਿ ਖਰਚਣਾ ਜ਼ਰੂਰੀ ਨੇ, ਜੇ ਨਹੀਂ ਖਰਚਣਗੇ ਤਾਂ ਫਿਰ ਗੌਰਮੈਂਟ ਦੇ ਜਿਹੜੇ ਸੋ ਕੋਲਡ ਵੀ, ਕਿਉਂਕਿ ਯੂ ਸੀ ਪੀ ਦੇ ਮੈਂਬਰ ਨੇ ਆਪਣੇ ਆਪ ਨੂੰ, ਉਹ ਕਹਿੰਦੇ ਵੀ ਆਪਾਂ ਯੂ ਸੀ ਪੀ ਪਾਰਟੀ ਜਿਹੜੀ ਹੈ ਸਾਡੀ ਕੰਟਰੋਲ ਦੇ ਵਿੱਚ ਚੱਲਣੀ ਚਾਹੀਦੀ ਹੈ, ਅਤੇ ਡੈਨੀਅਲ ਸਮਿਥ ਜਿਹੜੇ ਨੇ ਹੁਣ ਉਹਨਾਂ ਦੇ ਬਾਰੇ ਵੀ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਆਪਾਂ ਕੋਈ ਸਾਡੇ ਨਾਲ ਨਹੀਂ ਹੈਗੇ, ਉਹ ਵੱਖਰੇ ਹੈ ਅਤੇ ਆਪਾਂ ਵੱਖਰੇ ਹਾਂ, ਕਿਉਂਕਿ ਹਾਲਾਂਕਿ ਇਹਨਾਂ ਦੇ ਐੱਮ ਐੱਲ ਏ ਜਿਹੜੇ ਨੇ ਉਹ ਕਾਫੀ ਸਪੋਰਟ ਦੇ ਵਿੱਚ ਆ ਰਹੇ ਸੀ ਸਾਹਮਣੇ, ਬਟ ਅਲਟੀਮੇਟਲੀ ਜਿਹੜੇ ਆ ਇੱਕ ਦੂਜੇ ਦੇ ਅਗੇਂਸਟ ਜਿਹੜੇ ਆ ਉਹ ਹੋ ਚੁੱਕੇ ਆ, ਸੋ ਇਸ ਕਰਕੇ ਆਉਣ ਵਾਲੇ ਹਾਲਾਤ ਜਿਹੜੇ ਨੇ ਉਹ ਸੋਚ ਸਮਝ ਕੇ ਅਤੇ ਅੱਗੇ ਵਧਣ ਵਾਲੇ ਆ। ਪ੍ਰੋਗਰਾਮ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਅੱਗੇ ਵਧਦੇ ਹਾਂ, ਗੱਲਾਂ ਬਾਤਾਂ ਬਹੁਤ ਨੇ ਕਰਨ ਵਾਲੀਆਂ ਅਤੇ ਨਾਲ ਦੀ ਨਾਲ ਹੀ ਜਿਹੜਾ ਇਨਫੋਰਮੇਸ਼ਨ ਵੀ ਜਿਹੜੀ ਹੈ ਕਾਫੀ ਸ਼ੇਅਰ ਕਰਨੀ ਹੈ, ਸੋ ਕੁਇਕਲੀ ਇੱਕ ਗਾਣਾ ਸੁਣਾ ਦਿੰਦੇ ਹਾਂ ਤੁਹਾਨੂੰ ਜੀ, ਹਰਦੀਪ ਗਰੇਵਾਲ ਦੀ ਆਵਾਜ਼ ਦੇ ਵਿੱਚ ਬੜੀ ਦੇਰ ਹੋ ਗਈ ਅਤੇ ਗਾਣਾ ਨਹੀਂ ਕੋਈ ਸੁਣਿਆ, ਸੋ ਸੁਣ ਕੇ ਅਤੇ ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਅਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ।
1: ਮਰਨਾ ਚਾਹੁੰਦਾ ਹੈ
2: ਕੌਣ?
1: ਮੇਰੀ ਛੱਡ, ਤੂੰ ਕਿਉਂ ਛਾਲ ਮਾਰਨ ਲੱਗਿਆ ਸੀ?
2: ਸਭ ਖਤਮ ਹੋ ਗਿਆ ਅੰਕਲ, ਮੇਰੇ ਸਾਰੇ ਸੁਪਨੇ ਟੁੱਟ ਗਏ, ਆਈ ਆਈ ਟੀ ਚ ਐਡਮਿਸ਼ਨ ਵੀ ਨਹੀਂ ਹੋਣੀ, ਹੁਣ ਮੇਰੀ ਰੈਂਕ ਨਹੀਂ ਆਈ, ਆਈ ਹੈਵ ਫੇਲਡ ਟੂਡੇ।
1: ਪਰ ਇਹ ਕੋਈ ਐਡੀ ਵੱਡੀ ਗੱਲ ਤਾਂ ਨਹੀਂ?
2: ਹਾਂ, ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ, ਤੁਸੀਂ ਕਿਹੜਾ ਕਦੇ ਸਕੂਲ ਦੀ ਸ਼ਕਲ ਵੇਖੀ ਹੋਣੀ ਆ, ਤੁਹਾਨੂੰ ਕੀ ਪਤਾ ਐਂਬੀਸ਼ਨਸ ਕੀ ਹੁੰਦੇ ਨੇ, ਫੇਲ ਹੋਣਾ ਕੀ ਹੁੰਦਾ ਆ, ਹਾਰ ਜਾਣਾ ਕੀ ਹੁੰਦਾ ਆ।
1: ਹਾਂ, ਮੈਨੂੰ ਨਹੀਂ ਪਤਾ, ਪਰ ਮੈਂ ਹੁਣ ਰੋਟੀ ਖਾਣ ਲੱਗਿਆ ਤੇ ਰੋਟੀ ਖਾਂਦੇ ਹੋਏ ਮੈਂ ਕਿਸੇ ਨੂੰ ਮਰਦੇ ਨੂੰ ਨਹੀਂ ਦੇਖ ਸਕਦਾ। ਹਾਂ, ਉਦੋਂ ਤੱਕ ਤੇਰੇ ਲਈ ਮੇਰੇ ਕੋਲ ਇੱਕ ਚੀਜ਼ ਆ,

ਇਹ ਸੀਗਾ ਜੀ ਹਰਦੀਪ ਗਰੇਵਾਲ ਦੀ ਆਵਾਜ਼ ਦੇ ਵਿੱਚ ਇੱਕ ਗੀਤ ਜਿਹੜਾ ਕਿ ਬੜਾ ਮੋਟੀਵੇਸ਼ਨਲ ਅਤੇ ਵਧੀਆ ਗਾਣਾ ਹੈ। ਜ਼ਿੰਦਗੀ 'ਚ ਹਰ ਮੌਕੇ ਦੇ ਉੱਤੇ ਤੁਹਾਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ, ਬਾਰ ਬਾਰ ਪ੍ਰੂਵ ਕਰਨਾ ਪੈਂਦਾ, ਕਿਉਂਕਿ ਇਹ ਅੱਜ ਕੱਲ੍ਹ ਇੱਕ ਮੈਂ ਇਹਦਾ ਵੀ ਗਾਣਾ ਦੇਖ ਰਿਹਾ ਸੀਗਾ, ਇੱਕ ਐਡਵਰਟਾਈਜ਼ਮੈਂਟ ਜੀ ਆਉਂਦੀ ਹੈ ਅਤੇ ਉਹਦੇ 'ਚ ਹਿਮੇਸ਼ ਰੇਸ਼ਮੀਆ ਦੱਸਦਾ ਕਿ ਵੀ ਆਫਟਰ ਮਾਈਕਲ ਜੈਕਸਨ ਤੋਂ ਬਾਅਦ ਸਭ ਤੋਂ ਜ਼ਿਆਦਾ ਹਿੱਟ ਜਿਹੜੇ ਐਲਬਮ ਸੀਗੀ ਉਹਦੀ ਸੀਗੀ, ਅਤੇ ਇਕੱਲਾ ਇੰਨਾ ਹੀ ਨਹੀਂ, ਉਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਇੰਨੇ ਜ਼ਿਆਦਾ ਗਾਣੇ ਅਤੇ ਬੜੇ ਅਵਾਰਡ, ਪਤਾ ਨਹੀਂ 3500 ਦੇ ਕਰੀਬ ਅਵਾਰਡ ਜਿਹੜੇ ਆ ਮਿਲੇ ਹੋਣੇ ਉਹਨਾਂ ਨੂੰ ਜਾਂ ਜਿੱਤੇ ਹੋਣੇ ਆ, ਉਹਦੇ ਬਾਵਜੂਦ ਉਹਨਾਂ ਨੂੰ ਦੁਬਾਰਾ ਤੋਂ ਫਿਰ ਪ੍ਰੂਵ ਕਰਨਾ ਪੈਂਦਾ ਕਿ ਵੀ ਬਾਰ ਬਾਰ ਪ੍ਰੂਵ ਕਰਨਾ ਪੈਂਦਾ। ਸੋ ਜ਼ਿੰਦਗੀ ਮੈਨੂੰ ਲੱਗਦਾ ਹੈਗੀ ਇਸੇ ਤਰ੍ਹਾਂ ਦੀ ਆ, ਸਾਨੂੰ ਸਾਰਿਆਂ ਨੂੰ ਬਾਰ ਬਾਰ ਪ੍ਰੂਵ ਕਰਨਾ ਪੈਂਦਾ, ਅਤੇ ਇਸ ਕਰਕੇ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਵੈਸੇ, ਕਿਉਂਕਿ ਜਦੋਂ ਤੁਸੀਂ ਹੋਰ ਟਫ ਹੁੰਦੇ ਹੋ ਜਿਦਾਂ ਤੁਸੀਂ ਬਾਰ ਬਾਰ ਚੀਜ਼ਾਂ ਦੇ ਵਿੱਚੋਂ ਨਿਕਲਦੇ ਹੋ। ਕਈ ਲੋਕ ਜਿਹੜੇ ਨੇ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਵੀ ਚੈਲੇਂਜਸ ਅਤੇ ਕੋਈ ਵੀ ਇੱਦਾਂ ਦੀਆਂ ਚੀਜ਼ਾਂ ਨਹੀਂ ਰਹਿ ਜਾਂਦੀਆਂ, ਫਿਰ ਉਹ ਰੁਕ ਜਾਂਦੇ ਆ, ਕਿਉਂਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਉਸੇ ਤਰੀਕੇ ਨਾਲ ਰੁਕ ਜਾਂਦੀ ਹੈ। ਬਟ ਆਪਾਂ ਜ਼ਿੰਦਗੀ ਦਾ ਰੁਕਣ ਤੋਂ ਪਹਿਲਾਂ ਕੁਛ ਇਹ ਗੱਲਾਂ ਹੋਰ ਤੁਹਾਡੇ ਨਾਲ ਕਰ ਦਈਏ। ਜੇ ਤੁਹਾਨੂੰ ਪਤਾ ਹੋਵੇ

0: आपकी सेहत हमारी जिम्मेदारी।
1: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। मंडे, ट्यूसडे, थर्सडे एंड फ्राइडे 7 to 8 PM, संडे 1 to 5 PM।
2: एशिया पैसिफिक इमिग्रेशन कंसल्टिंग लिमिटेड, स्टूडेंट वीजा, विस्टर वीजा, सुपर वीजा, LMIA applications, फैमिली इमिग्रेशन, प्रोविंशियल नॉमिनी एप्लीकेशन, सिटीजनशिप एप्लीकेशन विच लंबा तजर्बा ते महारत रखता है। तो हॉडी सहूलत लई मैं मनिंदर सिंह ढिल्लों अते इंद्रजोत कौर ढिल्लों इको छत हेठ इमिग्रेशन अते इंश्योरेंस दीयां सेवावां प्रदान करते हैं। सानू संपर्क करने लई 403-225-1111। मनिंदर सिंह ढिल्लों, एशिया पैसिफिक इमिग्रेशन कंसल्टिंग लिमिटेड,
3: रेगुलेटेड कैनेडियन इमिग्रेशन कंसल्टेंट, 403-225-1111।
1: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
4: ek vari phir to swagat hai ji Sabrang Radio 94.7 apne sare listeners da aaj de program ch ਕਾਫੀ ਅਲੱਗ ਅਲੱਗ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਵੈਦਰ, ਵੈਸੇ ਆਈ ਬਲੀਵ ਵੀ ਹੁਣ ਬਾਰਿਸ਼ ਹੈ ਬਾਹਰ ਸਟੂਡੀਓ ਤੋਂ, ਮੈਨੂੰ ਨਜ਼ਰ ਆਉਂਦਾ ਕਿ ਥੋੜ੍ਹੀ ਜਿਹੀ ਠੰਡਕ ਜ਼ਿਆਦਾ ਹੋ ਗਈ ਹੈ ਅਤੇ ਹਨੇਰਾ ਵੀ ਹੋਣਾ ਸ਼ੁਰੂ ਹੋ ਚੁੱਕਿਆ, ਕਿਉਂਕਿ ਪਹਿਲਾਂ ਆਪਾਂ ਬੜਾ ਵਾਰ ਵਾਰ ਦੱਸਦੇ ਸੀ ਤੁਹਾਨੂੰ ਵੀ ਕਿੰਨੇ ਵਜੇ ਸੂਰਜ ਛੁਪੇਗਾ, ਅਤੇ ਹੁਣ ਉਹ ਗੱਲਾਂ ਤਾਂ ਰਹਿ ਹੀ ਨਹੀਂ ਗਈਆਂ, ਕਿਉਂਕਿ ਹੁਣ ਪ੍ਰੋਗਰਾਮ 8 ਵਜੇ ਤੋਂ ਪਹਿਲਾਂ ਜਿਹੜਾ ਇਹ ਸੂਰਜ ਵੀ ਆਪਣੇ ਘਰ ਨੂੰ ਨਿਕਲ ਜਾਂਦਾ, ਸੋ ਦੈਟਸ ਓਕੇ। ਬਟ ਜਿਹੜੇ ਲੋਕ ਜਿਹੜੇ ਪ੍ਰੋਟੈਸਟ ਕਰਨ ਵਾਸਤੇ ਨਿਕਲੇ ਨੇ ਉਹ ਆਲਰੇਡੀ ਰਾਤ ਦੇ ਉੱਥੇ ਪਹੁੰਚ ਚੁੱਕੇ ਨੇ, ਅਤੇ ਹੁਣ ਦਿਨ ਚੜ੍ਹਦਿਆਂ ਨੂੰ ਤਾਂ ਉੱਥੇ ਕਾਫੀ ਗਹਿਮਾ ਗਹਿਮੀ ਜਿਹੜੀ ਆਲਰੇਡੀ ਹੋ ਚੁੱਕੀ ਹੈ, ਚਾਹੇ ਪ੍ਰੋਟੈਸਟ ਜਿਹੜੇ ਚੱਲ ਰਹੇ ਨੇ ਉਹਦੇ ਬਾਰੇ, ਉੱਥੋਂ ਦੀਆਂ ਯੂਨੀਵਰਸਿਟੀਜ਼ ਕੀ ਹਾਲਤ ਅਤੇ ਉਹ ਵੀ ਥੋੜ੍ਹਾ ਜਿਹਾ ਦੱਸਾਂਗੇ। ਬਟ ਪਹਿਲਾਂ ਥੋੜ੍ਹੀ ਜਿਹੀ ਗੱਲਬਾਤ ਦੱਸ ਦਈਏ ਤੁਹਾਨੂੰ, ਅਤੇ ਜਿਸ ਤਰੀਕੇ ਨਾਲ ਫੋਰਨ ਇੰਟਰਫੇਰੈਂਸ ਦੀ ਗੱਲਬਾਤ ਕੀਤੀ ਜਾ ਰਹੀ ਹੈ ਅਲਬਰਟਾ ਦੇ ਰੈਫਰੈਂਡਮ ਦੇ ਵਿੱਚ, ਤੁਹਾਨੂੰ ਪਤਾ ਵੀ ਐਲਨ ਮਸਕ ਨੇ ਜਿੱਦਾਂ ਸਟੇਟਮੈਂਟ ਦੇ ਤੀ ਕਿ ਵੀ ਮੈਂ, ਤੁਹਾਨੂੰ ਪਤਾ ਵੀ ਉਹਨਾਂ ਨੇ ਕਹਿਤਾ ਕਿ ਕਿਊਬਕ, ਅਲਬਰਟਾ ਅਤੇ ਸਸਕੈਚਮਨ ਜਿਹੜੇ ਇਹਨਾਂ ਨੂੰ ਵੱਖਰੇ ਹੋਣਾ ਜਾਣਾ ਚਾਹੀਦਾ ਕੈਨੇਡਾ ਤੋਂ, ਅਤੇ ਹਾਲਾਂਕਿ ਉਹਦੇ ਕਹਿਣ ਨਾਲ ਕੋਈ ਬਹੁਤਾ ਫਰਕ ਪੈਂਦਾ ਨਹੀਂ, ਬਟ ਫਿਰ ਵੀ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਕਿਹਾ ਕਿ ਵੀ ਉਹ ਕੈਨੇਡੀਅਨ ਨੇ ਅਤੇ ਕੈਨੇਡੀਅਨ ਜਿਹੜੇ ਨੇ ਉਹ ਡੈਮੋਕ੍ਰੇਸੀ ਦੇ ਵਿੱਚ ਇਨਵੋਲਵ, ਜੋ ਵੀ ਉਹ ਮੈਸੇਜ ਦੇਣਾ ਚਾਹੁਣ ਉਹ ਕਰ ਸਕਦੇ ਨੇ। ਬਟ ਇਸ ਤਰ੍ਹਾਂ ਦਾ, ਕਿਉਂਕਿ ਕੈਨੇਡੀਅਨ ਹੋਣ ਦੇ ਬਾਵਜੂਦ ਵੀ ਉਹ ਕੈਨੇਡਾ ਦੇ ਨਾਲ ਕੋਈ ਉਹਦਾ ਬਹੁਤਾ ਲਗਾਵ ਨਹੀਂ, ਉਹਦਾ ਪੈਸਾ ਸਿਰਫ ਲਗਾਵ ਪੈਸੇ ਨਾਲ ਹੁੰਦਾ ਹਮੇਸ਼ਾ ਹੀ, ਪਿੱਛੇ ਜੀ ਫਿਰ ਤੋਂ ਟ੍ਰਿਲੀਅਨਰ ਬਣ ਗਿਆ ਉਹਨਾਂ, ਜਿਸ ਤਰੀਕੇ ਦੇ ਨਾਲ ਆਪਣੇ ਪੈਸਿਆਂ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਉੱਪਰ ਥੱਲੇ ਹੁੰਦੇ ਆ, ਅਤੇ ਇਹ ਲੋਕ ਜਿਹੜੇ ਨੇ ਅਮੀਰ ਤੋਂ ਅਮੀਰ ਹੁੰਦੇ ਜਾ ਰਹੇ ਨੇ। ਇੱਕ ਮੈਂ ਰਿਪੋਰਟ ਦੇਖ ਰਿਹਾ ਸੀ ਜਿਹਦੇ 'ਚ ਟਰੰਪ ਦੀ ਫੈਮਲੀ ਪ੍ਰੋਗਰਾਮਾਂ ਦੇ ਵਿੱਚ ਜਾਂ ਵੱਖਰੇ ਵੱਖਰੀਆਂ ਕੰਪਨੀਜ਼ ਦੇ ਵਿੱਚ ਇਨਵੋਲਵ ਹੈ, ਉਹ ਡਿਫੈਂਸ ਅਤੇ ਹੋਰ ਦੂਸਰੇ ਤੀਸਰੇ ਕੌਂਟਰੈਕਟ ਜਿਹੜੇ ਉਹਨਾਂ ਨੂੰ ਮਿਲਦੇ ਆ, ਅਤੇ ਇੱਕ 'ਚ $6.6 billion ਦਾ ਉਹਨਾਂ ਨੂੰ ਐਲੋਕੇਟ ਹੋਏ ਆ, ਇੱਕ 'ਚ $1.8 billion ਐਲੋਕੇਟ ਹੋਏ ਨੇ। ਇਹ ਕੰਪਨੀਆਂ ਪਹਿਲਾਂ ਇਹਨਾਂ ਨੂੰ ਕੋਈ ਐਡੀ ਪੁੱਛ ਪੜਤਾਲ ਨਹੀਂ ਸੀ ਹੁੰਦੀ ਜਦੋਂ ਦੇ ਇਹਦੇ ਟਰੰਪ ਦੇ ਜਿਹੜੇ ਫੈਮਲੀ ਮੈਂਬਰ ਨੇ, ਚਾਹੇ ਉਹਨਾਂ ਦਾ ਬੇਟਾ ਹੈ, ਭਰਾ ਹੈ ਜਾਂ ਹੋਰ ਜਿਹੜੇ ਲੋਕ ਉਹਨਾਂ ਦੇ ਹੈਗੇ ਨੇ। ਉਸ ਤੋਂ ਬਾਅਦ ਇਹ ਕੰਪਨੀਆਂ ਜਿਹੜੀਆਂ ਨੇ ਉਹ ਇਹ ਤਾਂ ਵਿਜੀਬਲ ਲੋਕਾਂ ਨੇ ਕੱਢ ਕੇ ਲਿਆਉਂਦੇ ਆ, ਬਟ ਹਾਲੇ ਪਤਾ ਨਹੀਂ ਕਿੰਨਾ ਕੁਛ ਹੋਣਾ ਜਿਹਦੇ 'ਚ ਇਹਨਾਂ ਨੇ ਆਲਰੇਡੀ ਆਪਣਾ ਕੰਮ ਜਿਹੜਾ ਕਰਤਾ ਅੰਦਰ ਜਾ ਕੇ। ਬਟ ਇਹ ਹੈ ਵੀ ਵੈਸੇ ਤਾਂ ਜਿੱਦਾਂ ਮੈਂ ਕਿਹਾ ਵੀ ਹੋ ਸਕਦਾ ਵੀ ਐਲਨ ਮਸਕ ਨਾਲ ਬਹੁਤਾ ਕੋਈ ਫਰਕ ਨਾ ਪਵੇ, ਬਟ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਇਹਦੇ ਕੋਲ ਇੱਕ ਟਵਿੱਟਰ ਹੁੰਦਾ ਸੀ ਜਿਹਨੂੰ ਕਹਿੰਦੇ ਵੀ ਹੁਣ ਇਹਨਾਂ ਨੇ ਐਕਸ ਕਰਤਾ, ਹੁਣ ਉਹ ਐਕਸ ਜਿਹੜਾ ਹੈ ਉਹਦੇ 'ਤੇ ਜੋ ਕੁਛ ਵੀ ਬੋਲਿਆ ਜਾਵੇ ਜਿਸ ਵੀ ਤਰੀਕੇ ਨਾਲ ਕੀਤਾ ਜਾਵੇ, ਅੱਜ ਕੱਲ੍ਹ AI ਦੇ ਨਾਲ ਤਾਂ ਕੁਛ ਵੀ ਤੁਸੀਂ ਕਰ ਸਕਦੇ ਹੋ, ਕਈ ਚੀਜ਼ਾਂ ਜਿਹੜੀਆਂ ਨੇ ਉਹ

0: ਪਹਿਲਾਂ ਵੀ ਕਰ ਸਕਦੇ ਸੀ ਬਟ ਹੁਣ ਤੇ ਬੜੀ ਸਫਾਈ ਦੇ ਨਾਲ ਕਰ ਸਕਦੇ ਨੇ, ਇੰਨਾ ਕੁਛ ਕੀਤਾ ਜਾ ਸਕਦਾ ਵੀ ਜਿਹੜਾ ਈਜ਼ੀਲੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਤੇ ਹੁਣ ਕਿਸ ਤਰ੍ਹਾਂ ਦਾ ਐਲਗੋਰਿਥਮ ਚੈੱਕ ਕਰਦੇ ਨੇ ਜਿੱਥੇ ਲੋਕੀ ਇਹ ਪਾਉਣਾ ਚਾਹੁਣ ਵੀ ਆਪਾਂ ਕੈਨੇਡਾ ਦੇ ਨਾਲ ਆ, ਤੇ ਬਾਅਦ ਚ ਇਹ ਪਤਾ ਲੱਗਣਾ ਸ਼ੁਰੂ ਹੋਵੇ ਕਿ ਵੀ ਨਹੀਂ ਜੀ ਇਹ ਤੇ 75% ਲੋਕੀ ਤੇ ਕੈਨੇਡਾ ਛੱਡ ਕੇ ਜਾਣਾ ਚਾਹੁੰਦੇ ਨੇ, ਅਲਬਰਟਾ ਨੂੰ ਛੱਡ ਕੇ ਤੇ ਨਿਕਲਣਾ ਚਾਹੁੰਦੇ ਨੇ, ਅਮਰੀਕਾ ਨੇ ਆਲਰੇਡੀ ਵੈਲਕਮ ਕਰਨਾ ਸ਼ੁਰੂ ਕਰਤਾ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕੋਈ ਉੱਥੇ ਪੋਰਟਰੇਟ ਕੀਤੀਆਂ ਜਾਣ ਜਾਂ ਉੱਥੇ ਪਾਈਆਂ ਜਾਣ। ਤੇ ਆਮ ਲੋਕਾਂ ਨੇ ਤੇ ਇਹੀ ਸੋਚਣਾ ਵੀ ਇਹ ਲੋਕੀ ਸ਼ਾਇਦ ਉਧਰਲੇ ਪਾਸੇ ਜਾ ਰਹੇ ਨੇ, ਕਿਉਂਕਿ ਸਪੈਸ਼ਲੀ ਅਲਬਰਟਾ ਦੇ NDP ਦੇ ਲੀਡਰ ਨੇ, ਉਹਨਾਂ ਨੇ ਪਾਇਆ ਕਿ ਵੀ ਆਪਾਂ ਤੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਐਜੂਕੇਟ ਕਰ ਰਹੇ ਹਾਂ ਕਿ ਰੈਫਰੈਂਡਮ ਤੋਂ ਬਚਣਾ, ਬਾਈਨਿੰਗ ਦੇ ਵਿੱਚ ਨਾ ਜਾਏ, ਤੋ ਕਿਉਂਕਿ ਇਹ 'ਚ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਨੇ ਉਹ ਨੋਨ ਬਾਈਨਿੰਗ ਨੇ। ਨੋਨ ਬਾਈਨਿੰਗ ਦਾ ਮਤਲਬ ਇਹ ਹੈ ਕਿ ਵੀ ਤੁਸੀਂ ਲੀਗਲੀ ਅਲਾਊਡ ਨਹੀਂ, ਲੀਗਲੀ ਬਾਈਂਡ ਨਹੀਂ ਹੁੰਦੇ ਕਿ ਉਹਨਾਂ ਨੂੰ ਰੈਫਰੈਂਡਮ ਜਿਹੜਾ ਅੱਗੇ ਕਰਨਾ ਹੀ ਕਰਨਾ। ਇਹ ਜੋ ਕੁਛ ਕਰਵਾਇਆ ਜਾ ਰਿਹਾ ਉਹ 'ਚ ਜ਼ਿਆਦਾਤਰ ਪੁਆਇੰਟ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਇਹ ਕਹਿੰਦੇ ਆ ਕਿ ਵੀ ਆਪਾਂ ਨੂੰ ਰੈਫਰੈਂਡਮ ਕਰਨ ਦੀ ਲੋੜ ਹੈ ਕਿ ਨਹੀਂ ਲੋੜ, ਆਪਾਂ ਬਾਈਨਿੰਗ ਵਾਲਾ ਜਿਹੜਾ ਰੈਫਰੈਂਡਮ ਅਗਲਾ ਪੱਕਾ ਰੈਫਰੈਂਡਮ ਕਰਾਉਣ ਦੀ ਲੋੜ ਹੈ ਕਿ ਨਹੀਂ ਲੋੜ। ਤੇ ਬਟ ਜੇ ਇੱਥੇ ਹੀ ਰਿਫਿਊਜ਼ ਹੋ ਜਾਂਦਾ ਤਾਂ ਗੌਰਮੈਂਟ ਜਿਹੜੀ ਉਹ ਕਹਿੰਦੀ ਵੀ ਆਪਾਂ ਤਾਂ ਸਲਾਹ ਮਸ਼ਵਰੇ ਵਾਸਤੇ ਕਰ ਰਹੇ ਹਾਂ, ਇਹ ਨੋਨ ਬਾਈਨਿੰਗ ਰੱਖਿਆ ਤਾਂ ਕਿ ਲੋਕਾਂ ਕੋਲ ਸੁਝਾਅ ਲਏ ਜਾ ਸਕਣ ਕਿ ਸਾਨੂੰ ਰੈਫਰੈਂਡਮ ਕਰਾਉਣਾ ਚਾਹੀਦਾ, ਅਲਬਰਟਨਸ ਨੂੰ ਕੈਨੇਡਾ ਦੇ ਨਾਲ ਰਹਿਣਾ ਚਾਹੀਦਾ ਜਾਂ ਨਹੀਂ ਰਹਿਣਾ ਚਾਹੀਦਾ। ਤੁਸੀਂ ਸਾਡੇ ਵੀ ਇੱਥੇ ਐਡਵਰਟਾਈਜ਼ਮੈਂਟ ਜਾਂ ਮੈਸੇਜ ਸੁਣਦੇ ਹੋਵੋਗੇ ਜਿਹਦੇ 'ਚ ਦੱਸਿਆ ਜਾਂਦਾ ਕਿ ਵੀ ਆਪਾਂ ਚਾਹੁੰਦੇ ਹਾਂ ਵੀ ਅਲਬਰਟਾ ਦਾ ਸਾਰਾ ਕੁਛ ਅਲਬਰਟਾ ਦੇ ਕੰਟਰੋਲ 'ਚ ਰਹੇ, ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਨੇ। ਅਲਟੀਮੇਟਲੀ ਇਹ ਪੈਸਾ ਜਿਹੜਾ ਹੈ ਉਹ ਲੋਕਾਂ ਨੂੰ ਐਜੂਕੇਸ਼ਨ ਤੋਂ ਜ਼ਿਆਦਾ ਇਹ ਪੋਲੀਟੀਕਲ ਪ੍ਰੋਪੋਗੰਡਾ ਜ਼ਿਆਦਾ ਲੱਗਦਾ ਕਿ ਵੀ ਆਪਣੀ ਉਹਨਾਂ ਚੀਜ਼ਾਂ ਨੂੰ ਲੈ ਕੇ। ਬਟ ਆਪਾਂ ਇਹ ਤੋਂ ਥੋੜ੍ਹਾ ਜਿਹਾ ਬਾਹਰ ਨਿਕਲ ਕੇ ਜੀ ਪ੍ਰੋਗਰਾਮ 'ਚ, ਕਿਉਂਕਿ ਸਮਾਂ ਥੋੜ੍ਹਾ ਰਹਿ ਗਿਆ, ਅਤੇ ਜਿਹੜੀ ਗੱਲ ਮੈਂ ਪਹਿਲਾਂ ਤੁਹਾਨੂੰ ਦੱਸਣਾ ਚਾਹ ਰਿਹਾ ਸੀ ਉਹ ਵੀ ਤੁਹਾਨੂੰ ਥੋੜ੍ਹੀ ਜਿਹੀ ਸੁਣਾ ਦਈਏ ਕਿ ਵੀ ਯੂਨੀਵਰਸਿਟੀ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ, ਤੇ ਫਿਰ ਇਸ ਤੋਂ ਬਾਅਦ ਆਪਾਂ ਹੋਰ ਗੱਲਾਂ ਬਾਤਾਂ ਜਿਹੜੀਆਂ
1: ਕਰਦੇ ਹਾਂ। ਦਿੱਲੀ ਮੇ ਜੋ ਨਈ ਦਿੱਲੀ ਡਿਸਟ੍ਰਿਕਟ ਹੈ ਔਰ ਕਨੌਟ ਪਲੇਸ ਕੇ ਆਸ ਪਾਸ ਕੀ ਜੋ ਬੈਰੀਕੇਟਿੰਗ ਹੈ, ਤਮਾਮ ਰਿਸਟ੍ਰਿਕਸ਼ਨਸ ਹੈ, ਇੰਟਰਨੈਟ ਬੈਨ ਹੈ ਔਰ ਜੋ ਪੁਲਿਸ ਕਾ ਡਿਪਲੋਇਮੈਂਟ ਹੈ, ਉਹ ਸਾਰੀ ਚੀਜ਼ ਤੋਂ ਦਿਖਾ ਹੀ ਰਹੇ ਹੈ। ਅਬ ਆਪਕੋ ਦਿੱਲੀ ਕੇ ਅੰਦਰ ਕੇ ਇਲਾਕੋਂ ਕਾ ਹਾਲ ਦਿਖਾਤੇ ਹੈ ਕਿ ਕਹਾਂ ਪਰ ਕਿਸ ਤਰੀਕੇ ਕੀ ਬੈਰੀਕੇਟਿੰਗ ਹੈ, ਕੌਨ ਸੇ ਸੈਂਸਿਟਿਵ ਏਰੀਆਜ਼ ਹੈ। ਇਸ ਵਕਤ ਮੈਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਕੇ ਠੀਕ ਸਾਹਮਣੇ ਹੂੰ ਔਰ ਯਹਾਂ ਪਰ ਆਪ ਦੇਖੇਂਗੇ ਤੋ ਯਹਾਂ ਪਰ ਪੁਲਿਸ ਨੇ ਜਾਮੀਆ ਕੀ ਤਰਫ ਜਾਣੇ ਵਾਲੀ ਸੜਕ ਕੋ ਪੂਰਾ ਬੈਰੀਕੇਟ ਕਰਕੇ ਔਰ ਇੱਕ ਇੱਕ ਗਾੜੀਓ ਕੀ ਯਹਾਂ ਪਰ ਚੈਕਿੰਗ ਹੋ ਰਹੀ ਹੈ। ਯੇ ਮੇਨ ਸੜਕ ਹੈ, ਯਹਾਂ ਪਰ ਪੁਲਿਸ ਡਿਪਲੋਇਡ ਹੈ, ਬੈਨ ਹੈ ਫਿਲਹਾਲ ਕੇ ਲੀਏ ਜੋ ਇੱਕ ਦਿਨ ਕਾ ਰਿਸਟ੍ਰਿਕਸ਼ਨ ਹੈ। ਇਨ ਏਰੀਆਜ਼ ਮੇਂ ਵੀ ਇੰਟਰਨੈਟ ਠੀਕ ਹੈ ਔਰ ਯੇ ਤਮਾਮ ਜੋ ਨਿਗਰਾਨੀ ਰੱਖੀ ਜਾ ਰਹੀ ਹੈ, ਜੋ ਪੁਲਿਸ ਕੀ ਮੌਜੂਦਗੀ ਹੈ, ਮੁਸਤੈਦੀ ਹੈ, ਯੇ ਆਪ ਦੇਖ ਪਾ ਰਹੇ ਹੈਂ। ਸਭ ਨੋਰਮਲ ਹੈ ਸਰ ਇਧਰ ਅਭੀ?
2: ਹਾਂ ਬਿਲਕੁਲ ਨੋਰਮਲ ਹੈ,
1: ਕੋਈ ਮੂਵਮੈਂਟ ਕੁਛ ਐਸਾ
2: ਬਿਲਕੁਲ ਨਹੀਂ ਹੈ।
1: ਤੋ ਯੇ ਕਬ ਤੱਕ ਮਤਲਬ ਐਸਾ ਹੀ ਰਹੇਗਾ ਅਭੀ ਕੱਲ ਕੋ ਪੂਰਾ ਦਿਨ?
2: ਅਬ ਯੇ ਹਮੇਂ ਪਤਾ ਨਹੀਂ ਹੈ ਨਾ ਸਰ।
1: ਅਭੀ ਇੱਕ ਗਾੜੀਓਂ ਕੋ ਰੋਕ ਕਰਕੇ ਯਹਾਂ ਪਰ ਚੈੱਕ ਕੀਆ ਜਾ ਰਹਾ ਹੈ, ਆਪ ਦੇਖ ਰਹੇ ਹੈਂ। ਜਾਮੀਆ ਕੇ ਬਾਹਰ ਕਾ ਹਾਲ ਹਮਨੇ ਆਪਕੋ ਦਿਖਾਇਆ, ਅਬ ਹਮ ਦੇਸ਼ ਕੀ ਇੱਕ ਔਰ ਬੜੀ ਯੂਨੀਵਰਸਿਟੀ ਜੋ ਕਿ ਦਿੱਲੀ ਮੇਂ ਹੈ, JNU ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਉਸਕੇ ਜਸਟ ਬਾਹਰ ਗੇਟ ਪਰ ਖੜੇ ਹੈਂ ਔਰ ਯਹਾਂ ਅਗਰ ਆਪ ਪ੍ਰਸ਼ਾਂਤ ਦਿਖਾਏਂਗੇ ਲਾਈਨ ਸੇ ਬੈਰੀਕੇਡਸ ਲਗੇ ਹੋਏ ਹੈਂ, ਕਮ ਸੇ ਕਮ 8 ਸੇ 10 ਬੈਰੀਕੇਡਸ ਯਹਾਂ JNU ਕੇ ਮੇਨ ਗੇਟ ਕੇ ਠੀਕ ਬਾਹਰ ਰੱਖੇ ਗਏ ਹੈਂ ਤਾਂ ਕਿ ਜਬੀ ਵੀ ਰਿਸਟ੍ਰਿਕਸ਼ਨ।
3: रात के बज रहे हैं 12 और इस वक्त हम मौजूद हैं जंतर मंतर पे। जंतर मंतर की तस्वीरें हम आपको लगातार दिखा रहे हैं, इंस्टाग्राम से लेकर के यूट्यूब हर जगह पे आप जुड़े हुए हैं, उसके लिए भी शुक्रिया। इस समय जंतर मंतर पे लोग जुटना शुरू हो गए हैं और हर तरह के लोग भी जुट रहे हैं। लेकिन सर उससे पहले एक बड़ी अपडेट ये है कि राहुल गांधी राष्ट्रपति से मिलते हैं, विपक्ष के नेता राष्ट्रपति से मिलते हैं और राहुल गांधी बाहर आकर के कहते हैं कि राष्ट्रपति ने सबूत मांगा है, उन्होंने इनकार नहीं किया है, वो जोरी से वो सबूत मांग रही है और हम सबूत देंगे ताकि एक्शन हो। ये पूरे मामले पे आप क्या सोचते हैं, ये कितना बड़ा स्टेप है?
4: ये एक तो बहुत हिस्टोरिक चीज है, ऐतिहासिक चीज है कि संयुक्त विपक्ष जो है वो राष्ट्रपति के पास गया है और क्यों गया है, ये याचना करने के भाई संविधान पे हमला हो रहा है, इसको बचा लीजिए। ये अपने आप में बहुत अभूतपूर्व कदम है और ये नरेंद्र मोदी और अमित शाह की जो सरकार है उसकी विफलता का सीधा साधा प्रमाण है। इसके बाद राहुल गांधी आए और इसमें दो चीजें छिपी हुई हैं, एक तो वो चीज जो राहुल गांधी कह रहे हैं और कम्युनिकेशन स्ट्रेटजी भी इसके पीछे छिपी है, उस पर हम लोग बातचीत करेंगे। राहुल गांधी का ये कहना है कि राष्ट्रपति से जब ये लोग मिले, चार इन लोगों की मांगे थी, एक तो था कि भाई जो 13 करोड़ वोटर लिस्ट से काटे गए उनको रिस्टोर कर दिया जाए, SIR जो है उसको निरस्त किया जाए, बैलेट पेपर से चुनाव हो, इस तरह की मांगे थी और ज्ञानेश कुमार का मामला जो है वो द एंड हो, स्टॉप हो, जांच हो, कार्रवाई हो। अब राहुल गांधी का ये कहना है कि जब वो राष्ट्रपति से मिले तो ही वो शॉक्ड, क्योंकि राष्ट्रपति ने किसी भी बात से इनकार नहीं किया। वोट चोरी के जो आरोप राहुल गांधी या विपक्ष लगा रही थी उसको डिनाई नहीं किया राष्ट्रपति ने, तो ये एक तो बहुत बड़ा कदम है और बहुत बड़ा स्टेप है। अब इसके कम्युनिकेशन स्ट्रेटजी की अगर हम बात करें तो राहुल गांधी ने तो अपना पक्ष रख दिया कि राष्ट्रपति ने डिनाई नहीं किया।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ

0: ਬਜ਼ੁਰਗ ਆਦਿ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
2: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫ਼ਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਸਤਿ ਸ੍ਰੀ ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
1: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ
2: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫ਼ਤੇ ਦੇ 7 ਦਿਨ
2: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
3: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ
2: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ ਕਲੀਨਿੰਗ ਫਿਲਿੰਗ ਦੰਦ ਕੱਢਣ ਰੂਟ ਕਨਾਲ ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ
3: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ
2: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ
3: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
2: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ ਚੜ੍ਹਦੀ ਕਲਾ ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ 7 ਨਵੰਬਰ 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257

9780983 YYC Home Care. ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਸਤਿ ਸ੍ਰੀ ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
1: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ
0: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ
0: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ
2: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी
3: 6477-0022-0237-702-V-23 License number 10394
0: ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
4: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ
0: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ ਕਲੀਨਿੰਗ ਫਿਲਿੰਗ ਦੰਦ ਕੱਢਣ ਰੂਟ ਕਨਾਲ ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ
4: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ
0: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ
4: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
0: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ ਕੈਲਗਰੀ ਵਾਸੀਓ

0: ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ, ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ। ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।

0: ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਵੇਚਣੀ ਜਾਂ ਲੀਜ਼ ਕਰਨੀ ਹੈ ਐਪੀ ਭੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ 21 ਸਾਲਾਂ ਦਾ ਤਜਰਬਾ ਭਰੋਸੇਯੋਗ ਸੇਵਾ ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 403-660-7035 ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ ਸਹੀ ਮੌਕਾ ਤੇ ਸਹੀ ਫੈਸਲਾ ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ
1: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਲ ਸ਼ਰਤਾਂ ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ
0: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ
1: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ
0: ਇਹ ਪੰਜਾਬੀ ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ
1: ਅਮ੍ਰਿਤਾ ਔਲਖ ਮੌਰਗੇਜ ਆਰਕੀਟੈਕਟਸ ਅੱਜ ਹੀ ਕਾਲ ਕਰੋ 587-500-0276
0: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ
2: ਓਹੋ ਅੱਜ ਫੇਰ ਨੀ ਲੋਡ ਮਿਲਿਆ
3: ਕੀ ਹੋਇਆ
2: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ
3: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ, ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
3: Calgary's oldest, biggest and only South Asian radio station, Sabarang Radio 94.7 FM.
4: Monday, Tuesday, Thursday, Friday 7 to 8 p.m. Sundays 1 to 5 p.m.
3: Visit sabarang.ca.
5: Work First Alberta aapki kahani ko tabdeel karne mein aapki madad kar sakta hai ya mulazmat ke mutlashiyon ko tarbiyat aur wasile se jodta hai taaki vah baamane rozgar talash kar saken aur employers ko ahal umeedwaron ki تلاش میں بھی مدد کر سکتا ہے یا مستحکم کیریئرز کے لیے مزید البرٹن تیار کرے گا اور اجراؤں کو ہنرمند کارکنوں کو تلاش کرنے میں مدد کرے گا جن کی انہیں ضرورت ہے۔ ورک فرسٹ البرٹا پر جانیں کہ آپ اپنی کہانی کیسے بدل سکتے ہیں۔ حکومت البرٹا کی طرف سے ایک پیغام۔
1: پنجاب تو پرسد پترکار جتندر پنو جی نو سوموار تو شکروار ریڈیو سرسنگم 94.7 FM تے سنو۔ ہفتے دے وی گھنٹے ریڈیو سرسنگم۔ ریڈیو سرسنگم ڈاٹ سی اے۔ فون 403-585-0910. Radio Sursangam.
6: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ

0: ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001 Sonic Insurance
1: Mercedes car ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6176496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਸਤਿ ਸ਼੍ਰੀ ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
3: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ
2: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ

0: ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਈਨਿੰਗ ਵੀ ਹੈ
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲ੍ਹਾ ਹੈ 24 ਘੰਟੇ ਹਫ਼ਤੇ ਦੇ 7 ਦਿਨ
0: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
2: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ
0: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ ਕਲੀਨਿੰਗ ਫਿਲਿੰਗ ਦੰਦ ਕੱਢਣ ਰੂਟ ਕਨਾਲ ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ
2: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ
0: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ
2: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
0: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ
3: ਅਕਾਲੀ ਦਲ ਨੇ ਪ੍ਰੋਗਰਾਮ ਸ਼ੁਰੂ ਕੀਤਾ ਜੀ ਤੇਰੀ ਵਾਈਬ ਸ਼ੈਂਡ ਏਦਾਂ ਦਾ ਕੋਈ ਨਾਂ ਰੱਖਿਆ ਉਹਨਾਂ ਨੇ ਤੇ ਕੀਤਾ ਮੋਗੇ ਦੀ ਧਰਤੀ ਤੋਂ ਮੋਗੇ ਦੀ ਧਰਤੀ ਤੇ ਵੀ ਪੰਥਕ ਪਾਰਟੀ ਤੋਂ ਅਕਾਲੀ ਪਾਰਟੀ ਤੋਂ ਪੰਜਾਬੀ ਪਾਰਟੀ ਜਿਹੜੀ ਉਹ ਬਣੀ ਸੀ ਤੇ ਇਹ ਵੀ ਪ੍ਰੋਗਰਾਮ ਜਿਹੜਾ ਉਹ ਮੋਗੇ ਦੀ ਧਰਤੀ ਤੋਂ ਸ਼ੁਰੂ ਹੋਇਆ ਚਲੋ ਠੀਕ ਹੈ ਭਾਈ ਸਿਆਸੀ ਰੁੱਤ ਆ ਸਿਆਸੀ ਰੁੱਤ ਦੇ ਵਿੱਚ ਆ ਕੇ ਹਰੇਕ ਨੂੰ ਹੁੰਦਾ ਹੈ ਕਿ ਦਾ ਪੇਚ ਚੱਪਦੇ ਜਿਹੜੇ ਉਹ ਖਿੱਡ ਗਏ ਇਹ ਸਮਾਂ ਹੈ ਸਮੇਂ ਦੇ ਵਿੱਚ ਚੱਲਦਿਆਂ ਕੀ ਕੁਛ ਸਾਹਮਣੇ ਲੈ ਕੇ ਆਉਣਗੇ ਕਿਹੋ ਜਿਹਾ ਨਿਤਰਨਗੇ ਕੀ ਕੁਛ ਰਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਗੱਲਬਾਤ ਕਰਦੇ ਬਾਬਾ ਕੁਲਦੀਪ ਸਿੰਘ ਸਖਤ ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ
4: ਵਾਹਿਗੁਰੂ ਜੀ ਕੀ ਫਤਿਹ ਜੀ
3: ਮੋਗੇ ਦੇ ਵਿੱਚ ਤੇਰੀ ਮੇਰੀ ਮਿਲਦੀ ਹੈ ਵਾਈਬ ਇਦਾਂ ਦੇ ਗੀਤ ਲਾ ਕੇ ਸੁਖਬੀਰ ਬਾਦਲ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਯੂਥ ਦੇ ਰੂਪ ਰੂਪ ਸਿੱਧੇ ਸਵਾਲ ਕੋਈ ਮਰਜ਼ੀ ਜੋ ਮਰਜ਼ੀ ਪੁੱਛੋ ਖੁੱਲਾ ਟਾਈਮ
4: ਦੇਖੋ ਜਿਹੜੀ ਸਾਡੀ ਪਰੰਪਰਾ ਸੀਗੀ ਸਭਿਅਤਾ ਸਾਡਾ ਸੱਭਿਆਚਾਰ ਜਿਹੜਾ ਸੀਗਾ ਉਹਨੂੰ ਇਹਨਾਂ ਨੇ ਖਤਮ ਕਰਤਾ ਠੀਕ ਹੈ ਤੇ ਪਹਿਲਾਂ ਤਾਂ ਖਤਮ ਇਹਨਾਂ ਨੇ ਅਕਾਲੀ ਦਲ ਕਰਤਾ ਸੀਗਾ ਉਸੇ ਮੋਗੇ ਤੋਂ ਜਿੱਥੇ ਹੁਣ ਕੰਜਰ ਘਾਟ ਇਹਨਾਂ ਨੇ ਕੱਲ ਕੀਤਾ ਕਿ ਪਰਸੋਂ ਕੀਤਾ ਉੱਥੇ ਇਹਦੇ ਬਾਪ ਨੇ ਇਕੱਠ ਕਰਕੇ ਸਭ ਤੋਂ ਵੱਡਾ ਤੇ ਕਹਿਤਾ ਸੀ ਅੱਜ ਤੋਂ ਬਾਅਦ ਅਕਾਲੀ ਦਲ ਨੀ ਇਹ ਪੰਜਾਬੀ ਪਾਰਟੀ ਹੈ
3: ਜੀ
4: ਹੁਣ ਪੰਜਾਬੀ ਪਾਰਟੀ ਤੌਰ ਤੇ ਤਾਂ ਕੁਛ ਕਰੀ ਜਾਣਾ ਆਪਾਂ ਨੂੰ ਇਤਰਾਜ ਹੀ ਕੋਈ ਨੀਗਾ ਚਾਹੇ ਕੱਪੜੇ ਲਾ ਕੇ ਨੱਚੀ ਜਾਣ ਸਾਨੂੰ ਕੀ ਮਤਲਬ ਹੈ ਗੱਲ ਜਦੋਂ ਅਕਾਲੀ ਦਲ ਦਾ ਨਾਂ ਲੈਂਦੇ ਉਦੋਂ ਦੁੱਖ ਹੁੰਦਾ ਠੀਕ ਹੈ ਅਕਾਲੀ ਦਲ ਦੀ ਸਟੇਜ ਕਿਤੇ ਵੀ ਲੱਗਦੀ ਹੈ ਚਾਹੇ ਪਿੰਡ ਚਾਹੇ ਸ਼ਹਿਰ ਚਾਹੇ ਖੇਤ ਚਾਹੇ ਕਿਤੇ ਵੀ ਲੱਗਦੀ ਹੈ ਚਾਹੇ ਗੁਰੂ ਘਰ ਲੱਗਦੀ ਹੈ ਅਕਾਲੀ ਦਲ ਦੀ ਸਟੇਜ ਦੇ ਉੱਤੇ ਢਾਡੀ ਜਥਾ ਕਵੀਸ਼ਰੀ ਜਥਾ ਕਥਾਵਾਚਕ ਜਾਂ ਗੁਰਮਤਿ ਪ੍ਰਚਾਰਕ ਉਹ ਆਉਂਦੇ ਹੁੰਦੇ ਆ ਉਹਨਾਂ ਨੇ ਉਹ ਚੀਜ਼ਾਂ ਸੁਣਾਉਣੀਆਂ ਉਹਨਾਂ ਨੇ ਸਾਹਮਣੇ ਜਿਹੜੇ ਦਰਸ਼ਕ ਸਰੋਤੇ ਬੈਠੇ ਆ ਉਹਨਾਂ ਚ ਜੋਸ਼ ਭਰਨਾ ਹੁੰਦਾ ਉਹਨਾਂ ਚ ਜਿਹੜੀ ਸਿੱਖੀ ਪਰਪੱਕਤਾ ਭਰਨੀ ਹੁੰਦੀ ਹੈ ਹੁਣ ਇਹ ਕਾਹਦੀ ਪਰਪੱਕਤਾ ਭਰਦੇ ਨੇ ਕਾਮ ਵਾਸਨਾ ਦੀ ਸਾਹਮਣੇ ਧੀਆਂ ਬੈਠੀਆਂ ਨੇ ਜਵਾਨ ਐਂਕਰ ਜਿਹੜੀ ਉਹ ਵੀ ਕਿਸੇ ਦੀ ਧੀ ਹੈ ਜਾਂ ਹੋਰ ਵੀ ਬੀਬੀਆਂ ਬੈਠੀਆਂ ਨੇ ਤੇ ਗੀਤ ਕੀ ਚੱਲ ਰਿਹਾ ਉਹ ਪਤਨ ਕੀ ਸਿੱਧੂ ਹੈਗਾ ਉਹਦਾ ਨਾਮ ਮੇਰੇ ਚੇਤਾ ਨਹੀਂ ਆਇਆ ਉਹ ਸਦੀਕ ਦੇ ਗਾਣੇ ਚੱਲ ਰਹੇ ਆ ਹੋਰ ਪਤਾ ਨੀ ਕੀ ਬੋਲੀ ਚੱਲਦੀ ਪਤਾ ਨੀ ਕੀ ਕੁਛ ਇਹੋ ਜਿਹਾ ਹੁਣ ਲਾ ਕਿੱਧਰ ਗਿਆ ਇੱਕ ਪਾਸੇ ਤਾਂ ਕਹਿੰਦੇ ਸੀ ਵੀ ਇਹ ਜੀ ਪਤਾ ਨੀ ਕਿਹੜੇ ਮੂਸੇ ਵਾਲੇ ਤੇ ਕਿਹੜੇ ਤੇ ਲਾਇਆ ਸੀਗਾ ਕਹਿੰਦੇ ਜੀ ਇਹ ਹਥਿਆਰਾਂ ਦੇ ਗੀਤ ਗਾਉਂਦੇ ਆ ਤੇ ਹੁਣ ਉਸ ਸ਼ਰੇਆਮ ਤੁਸੀਂ ਸੁਣ ਲਿਓ ਉਹ ਹਥਿਆਰ ਦਾ ਗੀਤ ਗਾਇਆ ਜਾ ਰਿਹਾ ਠੀਕ ਆ ਇਸ ਕਰਕੇ ਜਿਹੜਾ ਇਹ ਸਭ ਤੋਂ ਵੱਡੀ ਢਾ ਜਿਹੜੀ ਹੈ ਇਹ ਪਹਿਲਾਂ ਤੋਂ ਹੀ ਲਾਉਂਦੇ ਤੁਰੇ ਆ ਰਹੇ ਆ ਹੁਣ ਸਾਨੂੰ ਜਿਹੜੇ ਮੂਹਰੇ ਬੈਠੇ ਆ ਉਹ ਜਾਂ ਹਾਂ ਆਮ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਜਾਗਰਤ ਹੋਣ ਦੀ ਲੋੜ ਹੈ ਇਹ ਪੰਜਾਬ ਨਚਾਰਾਂ ਦਾ ਨਹੀਂ ਇਹ ਪੰਜਾਬ ਬੇਇੱਜ਼ਤੇ ਲੋਕਾਂ ਦਾ ਨਹੀਂ ਇਹ ਪੰਜਾਬ ਕੋਠੇ ਵਾਲੀਆਂ ਦਾ ਨਹੀਂ ਇਹ ਪੰਜਾਬ ਬਾਬੇ ਫਰੀਦ ਦਾ ਹੈ ਇਹ ਪੰਜਾਬ ਗੁਰੂ ਨਾਨਕ ਦਾ ਹੈ ਠੀਕ ਹੈ ਇਹ ਪੰਜਾਬ ਮਾਤਾ ਕੁਸ਼ਲਿਆ ਦਾ ਹੈ ਇੱਥੇ ਮਹਾਨ

0: ਰੂਹਾਂ ਇੱਥੇ ਪੈਦਾ ਹੋਈਆਂ ਨੇ ਤੇ ਉੱਥੇ ਆ ਉਹਨਾਂ ਦੇ ਛਾਤੀ ਤੇ ਜਿਹੜਾ ਇਹ ਨਾਚ ਕਰਾਇਆ ਜਾਵੇ।
1: ਸਿਆਸੀ ਪਾਰਟੀਆਂ ਸਾਰੀਆਂ ਹੀ ਕਲਾਕਾਰ ਲਾਉਂਦੀਆਂ, ਇਹਨੇ ਕੋਈ ਗਲਤ ਕੀਤਾ? ਕਲਾਕਾਰ ਤਾਂ ਵੈਸੇ ਲਾਇਆ ਨੇ ਮਗਰ ਗੀਤ ਚੱਲ,
0: ਉਹ ਧਾਰਮਿਕ ਨਹੀਂ ਹੁੰਦੀਆਂ, ਧਰਮ ਦਾ ਨਾਂ ਨਹੀਂ ਲੈਂਦੀਆਂ ਉਹ, ਠੀਕ ਆ ਉਹ ਕਰੀ ਜਾਣ ਆਪਾਂ ਨੂੰ ਕੀ ਤਰ੍ਹਾਂ ਜਾ। ਸਿਆਸੀ ਪਾਰਟੀਆਂ ਵੈਸੇ ਹੈ ਉਹਨਾਂ ਵਾਸਤੇ ਵੀ ਗਲਤ ਹੈ, ਉਹਨਾਂ ਵਾਸਤੇ ਕੋਈ ਮੁੱਦੇ ਦੀਆਂ ਗੱਲਾਂ ਕਰੋ, ਉਹੋ ਜਿਹੀ ਚੀਜ਼ ਕਿ ਸੁਣਾਓ, ਪਰ ਆ ਜਿਹੜਾ ਧਰਮ ਦਾ ਮਖੌਟਾ ਪਾਇਆ ਹੋਇਆ, ਅਸੀਂ ਜੀ ਅਕਾਲੀ ਆ, ਇਹ ਅਕਾਲੀ ਦਲ ਹੈ ਜੀ, ਅਕਾਲੀ ਦਲ ਨੂੰ ਖਤਰਾ ਹੈ ਜੀ, ਖਤਰਾ ਕਿਹਨੇ, ਇਹਨਾਂ ਤੋਂ ਆਪ ਤੋਂ ਹੈ। ਹੁਣ ਅਕਾਲੀ ਦਲ ਦੀ ਜੜ ਵੱਢੀ ਜਾ ਰਹੀ ਹੈ ਮੋਗੇ ਦੀ ਧਰਤੀ ਤੇ, ਸੁਣ ਲਿਓ ਕੋਈ ਵੀ ਜਿਹੜਾ ਵੀ ਮੇਰੀ ਵੀਡੀਓ ਸੁਣੂਗਾ ਉਹ ਦੁਬਾਰਾ ਇਹਦੇ ਸੁਣ ਲਿਓ ਕੋਈ ਪ੍ਰੋਗਰਾਮ, ਠੀਕ ਹੈ, ਉੱਥੇ ਗੀਤ ਕੀ ਚੱਲ ਰਹੇ, ਇੱਕ ਗੱਲ। ਦੂਜਾ, ਅਕਾਲੀ ਚਾਹੇ ਪੁਰਾਤਨ ਜਿਹੜੇ ਸੀਗੇ ਸਾਡੇ ਬਾਬੇ, ਜਿੰਨੇ ਵੀ ਪੁਰਾਣੇ ਅਕਾਲੀ ਹੋਏ ਨੇ ਜਦੋਂ ਦਾ ਅਕਾਲੀ ਦਲ ਬਣਿਆ, ਉਹਨਾਂ ਦੇ ਸਾਦਾ ਲਿਬਾਸ, ਉੱਪਰ ਦੀ ਗਾਤਰਾ, ਹੱਥ 'ਚ ਵੱਡੀ ਕਿਰਪਾਨ, ਸਿਰ 'ਤੇ ਨੀਲੀ ਕੇਸਰੀ ਜਾਂ ਚਿੱਟੀ ਦਸਤਾਰ, ਇਹ ਅਕਾਲੀ ਦੀ ਨਿਸ਼ਾਨੀ ਸੀ। ਵੈਸੇ ਤਾਂ ਨੀਲੀ ਪੱਗ ਹੁੰਦੀ ਸੀ ਅਕਾਲੀ ਦੀ ਨਿਸ਼ਾਨੀ, ਇਹਨਾਂ ਨੇ ਹੁਣ ਪੈਂਟ ਸ਼ਰਟਾਂ ਪਾ ਲਈਆਂ, ਤੇ ਅੰਗਰੇਜ਼ਾਂ 'ਚੋਂ ਕਿਹੜਾ ਅਕਾਲੀ ਹੋਇਆ ਸਾਡੇ? ਪੱਛਮੀ ਸੱਭਿਅਤਾ ਦਾ ਕੋਈ ਵੀ ਦੱਸ ਦਿਓ ਅਕਾਲੀ ਹੋਇਆ ਤਾਂ ਪੈਂਟ ਵਾਲਾ, ਆਮ ਜਨਤਾ ਪਾਵੇ ਕੋਈ ਪਾਵੇ, ਆਪਾਂ ਨੂੰ ਕੋਈ ਇਤਰਾਜ਼ ਨਹੀਂ ਗਾ, ਬਿਲਕੁਲ ਵੀ ਨਹੀਂ, ਪਾਓ ਆਪਦੀ ਮਰਜ਼ੀ ਹੈ। ਗੱਲ ਇਹ ਹੈ ਕਿ ਜਿਹੜਾ ਅਕਾਲੀ ਦਲ ਦਾ ਨਾਂ ਲੈ ਕੇ ਅੱਗੇ ਲੱਗ ਕੇ ਤੁਰਦਾ ਮੈਂ ਜੀ ਅਕਾਲੀ ਦਲ ਦਾ ਪ੍ਰਧਾਨ ਆ, ਤੇ ਪ੍ਰਧਾਨ ਪੈਂਟਾਂ, ਫਿਰ ਅਕਾਲੀ ਰਹਿ ਕਿਹੜੇ ਪਾਸਿਓਂ ਗਿਆ? ਕਿਉਂ ਲੋਕਾਂ ਨੂੰ ਤੁਸੀਂ ਬੁੱਧੂ ਬਣਾਇਆ, ਤੇ ਲੋਕੋ ਤੁਸੀਂ ਕਿਉਂ ਬੁੱਧੂ ਬਣ ਰਹੇ ਹੋ, ਕਾਹਦੀ ਚੇਪ ਹੈ, ਕੀ ਲੈਣਾ ਇਹਨਾਂ ਤੋਂ? ਇਹ ਤਾਂ ਆਪਦੇ ਜਾਇਦਾਦਾਂ ਵਾਸਤੇ ਖੜੇ ਹੁੰਦੇ ਨੇ, ਆਪਦੀ ਸੱਤਾ ਬਚਾਉਣ ਵਾਸਤੇ ਖੜੇ ਹੁੰਦੇ ਨੇ, ਤੁਹਾਡਾ ਭਲਾ
1: ਬਿਲਕੁਲ ਨਹੀਂ। ਪੰਜਾਬ ਦਾ ਕਲਚਰ ਹੋ ਗਿਆ ਨਾ ਹੁਣ, ਕੁੜਤੇ ਪਜਾਮੇ ਨਾਲ ਪੈਂਟ ਸ਼ਰਟ ਆਮ ਗੱਲ ਆ, ਪਾਈ ਫਿਰਦੇ ਮੇਰੇ ਵੀ ਪਾਈ ਆ, ਹੋ ਤੁਹਾਡੇ ਵੀ ਤਈ
0: ਪੋਦੇ, ਕੋਈ ਪਾਓ, ਕਿਸੇ ਤੇ ਕੋਈ ਇਤਰਾਜ਼ ਨਹੀਂਗਾ, ਮੈਂ ਕਦੋਂ ਕਿਹਾ ਵੀ ਤੂੰ ਨਾ ਪਾਓ ਸਾਰੇ? ਗੱਲ ਤਾਂ ਇਹ ਵੀ ਜਿਹੜਾ ਜਥੇ ਅੱਜ ਪੈਂਟ ਸ਼ਰਟ ਹੁਣ ਸਿੰਘ ਸਾਹਿਬ ਪਾ ਲਏ ਕੱਲ ਤੱਕ ਤਾਂ ਚੰਗੀ ਲੱਗੂਗੀ, ਜਾਂ ਪੈਂਟ ਸ਼ਰਟ ਪਾ ਕੇ ਹੈੱਡ ਗ੍ਰੰਥੀ ਤੇ ਮਹਾਰਾਜ ਤਾਬੇ ਬੈਠੂਗਾ ਉਹ? ਗੱਲ ਤਾਂ ਇਹ ਹੈ ਨਾ, ਗੱਲ ਤਾਂ ਅਹੁਦੇ ਦੀ ਹੈ। ਹੁਣ ਫੌਜ ਦਾ ਜਿਹੜਾ ਫੌਜੀ ਹੈ ਜਿਹੜਾ, ਉਹ ਕੁੜਤਾ ਚਾਦਰਾ ਪਾ ਕੇ ਤੇ ਪਰੇਡ 'ਚ ਜਾਵੇ ਤੇ ਛੇਤਰੀ ਖਾਣੇ ਉਹਨੇ, ਹੁਣ ਉਹਦੀ ਕੋਰਟ ਮਾਰਸ਼ਲ ਹੋ ਜੂ, ਚੱਲ ਕਰ ਨੂੰ ਪੁਲਿਸ ਵਾਲਾ ਹੈ, ਉਹ ਪਾ ਕੇ ਕੁੜਤਾ ਚਾਦਰਾ ਤੇ ਆਖੇ ਮੈਂ ਥਾਣੇਦਾਰ ਹਾਂ, ਤੇ ਕੀ ਹਾਲਤ ਹੋ ਗਈ ਉਹਦੀ? ਉਹੀ ਕਹਾਣੀ ਇਹ ਹੈ, ਕਿਉਂਕਿ ਇਹ ਇੱਕ ਲਿਬਾਸ ਹੈ ਸਾਡਾ ਬੁੜਿਆਂ ਤੋਂ, ਪਹਿਲਾਂ ਤੋਂ, ਕਦੇ ਪੁਰਾਣਾ ਨਹੀਂ ਹੁੰਦਾ ਗਾ। ਉਹ ਚੀਜ਼ ਨੂੰ ਇਹ ਖਤਮ ਕਰਨਾ ਚਾਹੁੰਦੇ ਆ, ਖਤਮ ਹੋਣਗੇ ਹੁਣ ਆਪ। ਹੁਣ ਭਾਈ ਸਾਹਿਬ, ਜਿੱਥੇ ਇਹਨਾਂ ਨੇ ਅਕਾਲੀ ਦਲ ਖਤਮ ਕਰਕੇ ਪੰਜਾਬੀ ਪਾਰਟੀ ਬਣਾਈ ਸੀ, ਉੱਥੇ ਹੁਣ ਇਹਨਾਂ ਦਾ ਖਾਤਮਾ ਹੈ, ਹੁਣ ਇਹ ਟੇਲ ਤੇ ਪਹੁੰਚ ਗਏ, ਬਸ ਇਦੋਂ ਅੱਗੇ ਨਹੀਂ। ਜਿਹੜਾ ਕੁਛ ਨਹੀਂ ਕਰਨਾ ਸੀ ਉਹ ਕਰ ਲਿਆ ਇਹਨਾਂ ਨੇ ਕੱਲ ਸਟੇਜ ਤੇ, ਠੀਕ ਹੈ। ਉੱਥੇ ਤੁਸੀਂ ਕੀ ਸਾਨੂੰ ਸਿਖਾ ਦਿਓਗੇ? ਮੰਨ ਲਓ ਗੰਦੇ ਗੀਤ ਉੱਥੇ ਗਾਏ ਜਾ ਰਹੇ, ਜਿਹੜੇ ਕੰਨ ਨਹੀਂ ਸੁਣ ਰਹੇ, ਕੀ ਅਕਾਲੀਆਂ ਦਾ ਇਹ ਕੰਮ ਹੈ? ਇਹ ਉਹੀ ਲੋਕ ਸ਼ਰਮਾਏਦਾਰ ਹੈ ਜਿਹੜੇ ਅੰਗਰੇਜ਼ਾਂ ਦੇ ਝੋਲੀ ਚੱਕ ਰਹੇ ਸੀ ਤੇ ਮੁਜਰੇ ਕਰਾਉਂਦੇ ਹੁੰਦੇ ਸੀ, ਆਪ ਵੀ ਵੇਖਦੇ ਅੰਗਰੇਜ਼ਾਂ ਨੂੰ ਵੀ ਦਿਖਾਉਂਦੇ ਸੀਗੇ। ਉਹੀ ਮੁਜਰਾ ਜਿਹੜਾ ਦੁਬਾਰਾ ਸਟੇਜਾਂ ਤੇ ਕਰਾਇਆ ਜਾ ਰਿਹਾ। ਇਹ ਦਰਸ਼ਕ ਜਿਹੜੇ ਅੱਗੇ ਬੈਠੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਤੁਸੀਂ ਇਹਨਾਂ ਵਰਗੇ ਗਿਰੇ ਹੋਏ ਲੋਕ ਹੋ, ਹੈ ਵੀ ਕਿਉਂ? ਹੁਣ ਤੁਸੀਂ ਪੁੱਛੋਗੇ ਕਿਵੇਂ ਵੀ ਉੱਥੇ ਬਹੁਤ ਸਾਰਾ ਇਕੱਠ ਆ ਜੀ, ਬਹੁਤ ਇਕੱਠ ਕਰ ਲੈਂਦੇ ਆ, ਬੱਲੇ ਬੱਲੇ ਇਕੱਠ ਕਿਹੜਾ? ਇਹ ਹਰ ਪਿੰਡ 'ਚ ਇੱਕ ਇੱਕ ਦੋ ਇਹਨਾਂ ਦੇ ਸ਼ਰਾਬ ਕੱਢਣ ਵਾਲੇ ਜਾਂ ਪੋਸਟ ਵੇਚਣ ਵਾਲੇ ਬੰਦੇ ਬੈਠੇ ਆ, ਪੱਕੇ ਪੁਰਾਣੇ ਵਰਕਰ ਇਹਨਾਂ ਦੇ। ਉਹ ਬੰਦੇ ਇੱਕ ਇੱਕ ਬੰਦਾ ਦੋ ਦੋ ਚਾਰ ਚਾਰਾਂ ਨੂੰ ਹੀ ਲੈ ਜਾਂਦਾ ਨਾਲ, ਗੁਆਂਢੀਆਂ ਆਂਢੀਆਂ ਗੁਆਂਢੀ ਲੈ, ਚਲ ਉੱਥੇ ਤੈਨੂੰ ਪਿਆ ਲਿਆਊਂਗਾ ਯਾਰ, ਉੱਥੇ ਵਾਧੂ ਅੰਗਰੇਜ਼ੀ ਮੈਂ ਮਿਲੂਗੀ, ਠੀਕ ਆ, ਤੇ ਉੱਥੇ ਅੰਗਰੇਜ਼ੀ ਮਿਲੂਗੀ, ਉੱਥੇ ਨਾਲੇ ਖਾੜੇ ਸੁਣੇ ਆਵਾਂਗੇ, ਅੱਜ ਉਹ ਫਲਾਨੀ ਆਓ, ਅਮਕਾ ਆਊ, ਜੇ ਆਊ ਵੋ। ਉਹ ਇਸ ਤਰ੍ਹਾਂ ਜੇ ਪੰਜ ਪੰਜ ਬੰਦੇ ਇੱਕ ਪਿੰਡ 'ਚੋਂ ਗਏ, 10-20 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ, 20 ਹਜ਼ਾਰ ਦਾ ਇਕੱਠ ਹੁੰਦਾ ਕਿਸੇ ਵੀ ਇਕੱਠ ਤੇ ਦੇਖ ਲਓ। ਉਹ ਹੁਣ ਕੈਮਰੇ ਰਾਹੀਂ ਜਿੱਦਾਂ ਮਰਜ਼ੀ ਤੁਸੀਂ ਜ਼ੂਮ ਕਰ ਲਓ, ਦੂਰ ਤੱਕ ਦਿਸ ਜੂਗਾ, ਠੀਕ ਹੈ। ਉਹੀ ਲੋਕ ਮੋੜ ਘੋੜ ਕੇ ਜੇ ਬਠਿੰਡੇ ਆਉਣੇ ਤਾਂ ਗੁਰਦਾਸਪੁਰ ਤੱਕ ਲਿਆ, ਅੰਮ੍ਰਿਤਸਰ ਤੇ ਸਾਰਾ, ਤੇ ਉਹ ਇੱਥੇ ਵਾਲੇ ਦੱਸਣਗੇ ਸਾਰਾ ਬਠਿੰਡਾ ਇਕੱਠਾ ਹੋਇਆ। ਉਹਨਾਂ ਨੇ ਪੁੱਛਣਾ ਥੋੜ੍ਹੀ ਭਾਊ ਹੋ ਰਹੀ ਆਏ ਆ ਜਾਂ ਬਾਈ ਹੋ ਰਹੀ ਆਏ ਆ ਜਾਂ ਵੀਰ ਜੀ ਹੋ ਰਹੀ ਆਏ ਆ, ਪੁੱਛਣਾ ਥੋੜ੍ਹੀ ਆ ਲੋਕਾਂ ਨੇ, ਲੋਕਾਂ ਨੇ ਇਕੱਠ ਦੇਖਣਾ। ਉਹ ਇਕੱਠ ਵਾਲਾ ਸਮਾਂ ਗਿਆ, ਲੋਕ ਜਾਗਰਤ ਹੋ ਗਏ ਆ, ਸਾਨੂੰ ਇੱਜ਼ਤਦਾਰ ਇਨਸਾਨ ਚਾਹੀਦਾ,

0: ਦੂਜੀ ਗੱਲ ਇਹ ਕਹਿੰਦੇ ਅਕਾਲੀ ਚ ਗਾਤਰਾ ਕਿੱਥੇ ਦਾ ਜੇ ਕਹਿੰਦਾ ਅਕਾਲੀ ਦਲ ਦਾ ਪ੍ਰਧਾਨ ਹੈ ਤੇ ਵੱਡੀ ਕਰੀ ਕਿਰਪਾਨ ਕਿੱਥੇ ਆ ਕਿਉਂਕਿ ਜਥੇਦਾਰੀ ਦੀ ਨਿਸ਼ਾਨੀ ਹੈ ਇਹ ਵੀ ਉਹ ਮੁਖੀ ਹੈ ਕਿਸੇ ਦਲ ਦਾ ਇਸ ਕਰਕੇ ਜਿਹੜਾ ਕੁਛ ਇਹਨਾਂ ਨੇ ਜਲੂਸ ਕੱਢਣਾ ਉਹ ਕੱਢੀ ਜਾਂਦੇ ਆ ਪੰਜਾਬ ਦਾ ਉਹ ਸਾਰਿਆਂ ਨੇ ਦੇਖ ਹੀ ਲਿਆ ਆਪਾਂ ਉਹ ਐਂਕਰ ਕੁੜੀ ਬੋਲੀ ਜਾਂਦੀ ਆ ਨੌਜਵਾਨ ਉਹਨੂੰ ਤਾਂ ਵਿਚਾਰੀ ਨੇ ਪੈਸੇ ਕਮਾਉਣੇ ਬੋਲਣਾ ਹੀ ਪੈਣਾ ਉਹਨੂੰ ਕੀ ਕਰੂਗੀ ਉਹ ਡਿਊਟੀ ਲੱਗੀ ਹੋਣੀ ਹੈ ਠੀਕ ਹੈ
1: ਪਰ ਯੂਥ ਨੂੰ ਆਪਦੇ ਨਾਲ ਜੋੜ ਰਹੇ ਕਿ ਮਾੜਾ ਕੀ ਹੈ ਪੰਜਾਬ ਦੀ ਗੱਲ ਕਰ ਰਹੇ ਨੇ ਉਹ ਕਹਿੰਦੇ ਕਿ ਐਜੂਕੇਸ਼ਨ ਬਹੁਤ ਵਧੀਆ ਦੇਵਾਂਗੇ ਹੈਲਥ ਵਧੀਆ ਦੇਵਾਂਗੇ
0: ਪਹਿਲਾਂ ਦਿੱਤੀ ਇਹਨਾਂ ਨੇ ਪਹਿਲਾਂ ਐਜੂਕੇਸ਼ਨ ਦਿੱਤੀ ਆ ਹੈਲਥ ਵੀ ਦਿੱਤੀ ਆ ਆਹ ਜਿਹੜੇ ਜਿੰਨੇ
1: ਵੀ ਯੂਥ ਨੂੰ ਖੁਸ਼ ਕਰ ਰਹੇ ਨੇ ਉਹਦੇ ਵਿੱਚ ਕਲਾਕਾਰਾਂ ਦੇ ਨਾਲ ਹੀ ਉਹ ਕਹਿੰਦੇ ਏਪੀ ਢਿੱਲੋਂ ਵਧੀਆ ਹੈ ਸਰਤਾਜ ਤਾਂ ਬਜ਼ੁਰਗਾਂ ਦਾ ਕਲਾਕਾਰ ਰਹਿ ਗਿਆ ਯੂਥ ਦੀ ਗੱਲ ਮਤਲਬ ਯੂਥ ਤੇ ਹੀ ਗੱਲ ਘੁਮਾ ਰਹੇ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਯੂਥ ਜੀ ਜਨਰੇਸ਼ਨ ਆ ਨਾ ਇਹ
0: ਮੈਨੂੰ ਆਸਾ ਆਉਂਦਾ ਕਹਿੰਦੇ ਇਹ ਤਾਂ ਬਜ਼ੁਰਗਾਂ ਦਾ ਰਹਿ ਗਿਆ ਸਰਤਾਜ ਪੁੱਛਣ ਵਾਲਾ ਵੀ ਤੂੰ ਦੋ ਦੰਦ ਹੈ ਮੇਰਾ ਹਾਣੀ ਤੂੰ ਹੈ ਇਹਦਾ ਮਤਲਬ ਵੀ ਤੁਸੀਂ ਕਾਕਾ ਜੀ ਰਹਿੰਦੇ ਹੋ ਬੁੜੇ ਹੋਣ ਤੱਕ ਜਿਹੜੀ ਆਮ ਜਨਤਾ ਹੈ ਉਹਦੇ ਇੱਕ ਧੌਲਾ ਵੀ ਆ ਗਿਆ ਕਹਿਣਗੇ ਜੀ ਇਹ ਬਾਬਾ ਜੀ ਹੈ ਲੈ ਹੁਣ ਇਹ ਗੀਗਾ ਬਣਦਾ ਵੀ ਹੁਣ ਤਾਂ ਬੁੜਾ ਮਰ ਗਿਆ ਹੁਣ ਤਾਂ ਤੂੰ ਤੇਰੇ ਪੱਗ ਦੇਤੀ ਹੈ ਠੀਕ ਹੈ ਹੁਣ ਤਾਂ ਦੋ ਧਿਆਣਾ ਹੋ ਗਿਆ ਠੀਕ ਹੈ ਤੇ ਏ ਪੀ ਢਿੱਲੋਂ ਤਾਂ ਇਹਨਾਂ ਨੂੰ ਚੰਗਾ ਲੱਗੋ ਢਿੱਲੋਂ ਹੈ ਨਾ ਫਿਰ ਇਹ ਸੁਖਬੀਰ ਢਿੱਲੋਂ ਨੂੰ ਤਾਂ ਫਿਰ ਆਪ ਤਾਂ ਏ ਪੀ ਦੇਖੋ ਭਾਈਚਾਰਾ ਤਾਂ ਪਾਲਦੇ ਨਾ ਇਹ ਤੁਹਾਡੇ ਨਾਲ ਸਿੱਧੂਆਂ ਨਾਲ ਚੰਗੇ ਹੈ ਨਾ ਚੰਗਾ ਵਧੀਆ ਆਪਦਾ ਭਾਈਚਾਰੇ ਨੂੰ ਪਾਲਿਆ ਨਾ ਆਪਦਾ ਅਖਾੜਾ ਕਰਵਾਇਆ ਜਿਹੜਾ ਸਤਿੰਦਰ ਸਰਤਾਜ ਆ ਉਹ ਤਾਂ ਫਿਰ ਦੁਆਬੇ ਦਾ ਸੈਣੀ ਆ ਉਹ ਤੋਂ ਕੀ ਕਰਾਉਣਾ ਇਹਨਾਂ ਨੇ ਸਤਿੰਦਰ ਸਰਤਾਜ ਦੇ ਤਾਂ ਪੈਰ ਵਰਗੇ ਨਹੀਂ ਬਣ ਸਕਦੇ ਇਹ ਕਹਿਣਾ ਸੌਖਾ ਹੈ ਸਤਿੰਦਰ ਸਰਤਾਜ ਬੁੜਿਆਂ ਦੇ ਸੁਣ ਬੁੜਿਆਂ ਦੇ ਕਿਆ ਸੁਣਨ ਵਾਲਾ ਫਿਲਾਸਫਰ ਲੋਕਾਂ ਦੇ ਦਾਰਸ਼ਨਿਕ ਲੋਕਾਂ ਦੇ ਵਿਗਿਆਨੀਆਂ ਗਿਆਨੀਆਂ ਦੇ ਸੁਣਨ ਵਾਲਾ ਉਹ ਪਹਿਲਾ ਗੀਤ ਉਹਨੇ ਕੱਢਿਆ ਸੀ ਗੁਰਮੁਖੀ ਵੱਡੇ ਵੱਡੇ ਪ੍ਰੋਫੈਸਰ ਜਿਹੜੇ ਯੂਨੀਵਰਸਿਟੀਆਂ ਦੇ ਸੀ ਉਹਨਾਂ ਨੇ ਸਲਾਮ ਕੀਤੀ ਉਹ ਬੰਦੇ ਨੂੰ ਜਿਹੜਾ ਗੁਰਮੁਖੀ ਉਹਨੇ ਗੀਤ ਕੱਢਿਆ ਦੂਸਰਾ ਪੰਥ ਨੇ ਸਲਾਮ ਕੀਤੀ ਜਦੋਂ ਜਫਰਨਾਮਾ ਸਾਹਿਬ ਕੱਢਿਆ ਫਾਰਸੀ ਦਾ ਇੰਨਾ ਰਸ ਹੈ ਇੰਨਾ ਆਨੰਦ ਹੈ ਕਮਾਲ ਹੀ ਹੈ ਬਾਰ ਬਾਰ ਸੁਣੀ ਜਾਓ ਬੱਚਿਆਂ ਨੇ ਜਫਰਨਾਮਾ ਸਿੱਖ ਲਿਆ ਲੈ ਸਕੂਲਾਂ ਵਾਲੇ ਬੱਚੇ ਜਫਰਨਾਮੇ 26 ਜਨਵਰੀ 15 ਅਗਸਤ ਵਗੈਰਾ ਜੋ ਵੀ ਉੱਥੇ ਕੋਈ ਫੈਸਟੀਵਲ ਮਨਾਇਆ ਜਾਂਦਾ ਸਕੂਲ 'ਚ ਜੋ ਵੀ ਹੁੰਦਾ ਜਾਂ ਬਾਲ ਸਭਾ ਹੁੰਦੀ ਹੈ ਉੱਥੇ ਬੜੇ ਬੱਚੇ ਗਾਉਂਦੇ ਨੇ ਕਮਾਲ ਹੀ ਹੈ ਇਹ ਕੀ ਹੈ ਸਤਿੰਦਰ ਸਰਤਾਜ ਦੀ ਦੇਣ ਹੈ ਬੱਚਿਆਂ ਨੂੰ ਫਿਰ ਉਹਨੇ ਆਸਾ ਦੀ ਆਸਾ ਰਾਗ ਦੀ ਵਾਰ ਗਾਈ ਹੈ ਇੱਕ ਗਾਈਆ ਨੇ ਆਰਤੀ ਕੀਰਤਨ ਸੋਹਲੇ ਵਾਲੀ ਕਮਾਲ ਹੀ ਹੈ ਬਾਰ ਬਾਰ ਸੁਣੀ ਜਾਓ ਜੀ ਅੱਕਦਾ ਹੀ ਨਹੀਂ ਇਹਨਾਂ ਨੂੰ ਇਹ ਚੀਜ਼ਾਂ ਕਿੱਥੇ ਚੰਗੀਆਂ ਲੱਗਦੀਆਂ ਉਹ ਕੰਮ ਨਹੀਂ ਜਗਾਉਂਦੀਆਂ ਇਹਨਾਂ ਨੇ ਕੰਮ ਹੀ ਬਣਾ ਕੇ ਵਿਸ਼ਈ ਬਣਾ ਕੇ ਤੇ ਸਾਨੂੰ ਗੁਲਾਮ ਗੋਲੇ ਬਣਾ ਕੇ ਰੱਖਣਾ ਉਹ ਚੀਜ਼ ਚਾਹੁੰਦੇ ਆ ਤੁਸੀਂ ਕਹਿ ਰਹੇ ਹੋ ਯੂਥ ਨੂੰ ਜੋੜਿਆ ਯੂਥ ਨੂੰ ਕਾਲੀਆਂ ਸਿਰਟਾਂ ਵੰਡੀਆਂ ਇਹਨਾਂ ਨੇ ਯੂਥ ਨੂੰ ਚਿੱਟਾ ਵੰਡਿਆ ਅੱਜ ਪੁੱਛੋ ਉਹਨਾਂ ਮਾਵਾਂ ਜਿਹਨਾਂ ਦੇ ਮਾਵਾਂ ਦੇ ਪੁੱਤ ਮਰ ਗਏ
1: ਉਹ ਤਾਂ ਅੱਜ ਦੀ ਸਰਕਾਰ ਦੇ ਖਿਲਾਫ ਮਾਰਚ ਕਰ ਰਹੇ ਨੇ
0: ਇਹ ਅੱਜ ਦੀ ਭਗਵੰਤ ਮਾਨ ਤੇ ਲਿਆ ਹੈਗਾ ਚਿੱਟਾ ਤਾਂ ਪਹਿਲਾਂ ਦਾ ਆਇਆ ਹੋਇਆ
1: ਉਹ ਤਾਂ ਡੋਰ ਟੂ ਡੋਰ ਜਾ ਕੇ ਗੱਲਾਂ ਦਾ ਜ਼ਿਕਰ ਕਰ ਰਹੇ ਨੇ ਉਹ ਕਹਿੰਦੇ ਨਸ਼ਾ ਖਤਮ ਕਰਨਾ ਘਰ ਘਰ ਜਾਣਾ
0: ਤੇ ਕਰਿਆ ਨਾ ਕਿੰਨੀਆਂ ਰੈਲੀਆਂ ਕੱਢੀਆਂ ਤੁਸੀਂ ਵੋਟਾਂ ਵੇਲੇ ਤੁਹਾਨੂੰ ਯਾਦ ਆ ਗਿਆ ਤੁਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਖਤਮ ਕਿਉਂ ਕੀਤੀ ਜਿਹੜਾ ਕੀ ਹੈਗੀ ਉਹ ਐਸ ਆਈ ਹੈ ਕਿ ਕਿਹੜੀ ਹੈ ਐਸ ਓ ਆਈ ਉਹ ਕਿਉਂ ਬਣਾਈ ਕੀ ਮਤਲਬ ਉਹਦਾ ਉਹ ਕੀ ਸੁਨੇਹਾ ਦੇਊਗੀ ਯੂਥ ਨੂੰ ਕਿ ਉਹ ਸਿੱਖ ਬਣ ਜਾਣਗੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿੰਨੇ ਸੀ ਵਰਕਰ ਸੀ ਜਾਂ ਕਰਤਾ ਕਾਰਜਕਰਤਾ ਜਿੰਨੇ ਵੀ ਸੀ ਪੰਬਰਧਾਰੀ ਸੀ ਉਹ ਗੁਰਬਾਣੀ ਦੇ ਨਿਤਨੇਮੀ ਸੀ ਉਹ ਆਪਦੀ ਸਭਿਅਤਾ ਜੋ ਪੰਥਕ ਸਭਿਅਤਾ ਉਹਨੂੰ ਜਾਣਦੇ ਸੀ ਉਹਨਾਂ ਦੇ ਰੋਮ ਰੋਮ ਛਮਾਈ ਹੋਈ ਸੀ ਐਸ ਓ ਆਈ ਵਾਲਿਆਂ ਨੂੰ ਕੀ ਪਤਾ ਹੈ ਇੱਕ ਮੈਨੂੰ ਬੱਚੇ ਨੇ ਦੱਸਿਆ ਕੁੱਦੇ ਦਾ ਮੁੰਡਾ ਤੇ ਉਹ ਕਹਿੰਦਾ ਜੀ ਕਾਲੀਆਂ ਸਿਗਰਟਾਂ ਆਉਂਦੀਆਂ ਉਹ ਅਸੀਂ ਪੀਂਦੇ ਹੁੰਦੇ ਸੀ ਇਹਨਾਂ ਕੋਲੇ ਤੁਸੀਂ ਹਿਸਾਬ ਲਾਓ ਇੱਕ ਸਿੱਖ ਦਾ ਬੱਚਾ ਚਾਹੇ ਉਹ ਮੋਨਾ ਚ ਕੁਛ ਵੀ ਹੈ ਕਦੇ ਤਾਂ ਸਿੱਖਾਂ ਜੰਮਿਆ ਨਾ ਉਹ ਤਮਾਕੂ ਪੀਵੇ ਤੇ ਵਰਤਾ ਕੌਣ ਰਹੇ
1: ਅਕਾਲੀ ਲੱਗਦਾ ਕਿ ਅਕਾਲੀ ਪਾਰਟੀ ਦਾ ਪ੍ਰਧਾਨ ਹੈ ਉਹਨੂੰ ਅਜਿਹੀ ਮਤਲਬ ਕਿ ਏਦਾਂ ਨਹੀਂ ਪੇਸ਼ ਆਉਣਾ ਚਾਹੀਦਾ ਸੀਗਾ ਏਦਾਂ ਦੇ ਮਿਊਜ਼ਿਕ ਦੇ ਵਿੱਚ
0: ਅਕਾਲੀ ਦਲ ਦਾ ਜਿਹੜੇ ਪ੍ਰਧਾਨ ਹੈ ਤੇ ਬੀਬਾ ਬਣਾਉਣਾ ਚਾਹੀਦਾ ਸੀ ਜਿਵੇਂ ਪੁਰਾਣੇ ਜਥੇਦਾਰ ਹੁੰਦੇ ਸੀ ਮਾਸਟਰ ਤਾਰਾ ਸਿੰਘ ਵਰਗੇ ਜਾਂ ਹੋਰ ਬੜੇ ਹੋਏ ਨੇ ਉਵੇਂ ਇਹ ਲਫੰਗੇ ਬਣ ਕੇ ਉੱਥੇ ਪੈਂਟਾਂ ਸ਼ੰਟਾਂ ਤੇ ਨਮਾਜ਼ ਹੁੰਦਾ ਤਾਂ ਇਹ ਕੋਈ ਗੱਲ ਹੈ ਕੋਈ ਮੈਂ ਤਾਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਬੇਵਕੂਫ ਮੰਨ ਜਿਹੜੇ ਅੱਗੇ ਪੈਂਦਾ ਆਹ ਹਾ ਕੀ ਗੱਲ ਹੈ ਪੰਜਾਬ ਉੱਜੜਦਾ ਜਾ ਰਿਹਾ ਰੋਜ਼ਾਨਾ

0: ਦੋ ਜਵਾਨੀ ਮਰਦੀ ਜਾ ਰਹੀ ਹੈ, ਪੰਜਾਬ ਨੰਗ ਹੁੰਦਾ ਜਾ ਰਿਹਾ, ਪਾਣੀ ਤਾਂ ਕਮੀ ਆਉਂਦੀ ਜਾ ਰਹੀ ਹੈ, ਬਰਸਾਤ ਹੋ ਨਹੀਂ ਰਹੀ। ਤੁਹਾਨੂੰ ਕਾਹਦੀਆਂ ਖੁਸ਼ੀਆਂ ਚੜੀਆਂ? ਕਾਹਦੇ ਤੁਹਾਨੂੰ ਏ ਪੀ ਢਿੱਲੋਂ ਚੰਗੇ ਲੱਗਦੇ ਤੇ ਮੁਹੰਮਦ ਸਦੀਕ ਤੇ ਬਰਨਜੀਤ ਕੌਰ ਕਾਹਦੀਆਂ ਚੰਗੀਆਂ ਲੱਗਦੀਆਂ ਤੁਹਾਨੂੰ? ਕਾਹਦੀ ਖੁਸ਼ੀ ਤੁਸੀਂ ਇਕੱਠ ਮਾਰਦੇ ਨਾਲ ਪੁੱਛੋ। ਭਗਵੰਤ ਮਾਨ ਜਮਾ ਮਾੜਾ, ਮੈਂ ਵੀ ਕਿਉਂਕਿ ਮੈਂ ਉਹਦੀ ਪਾਰਟੀ ਦਾ ਬੰਦਾ ਨਹੀਂ, ਪਰ ਮੈਂ ਸਹੀ ਨੂੰ ਸਹੀ ਕਹੂੰਗਾ, ਭਾਵੇਂ ਉਹ ਜਮਾ ਨੀਚ ਹੈ, ਜਮਾ ਗਲਤ ਹੈ, ਜਮਾ ਕੁਛ ਵੀ ਹੈ, ਉਹ ਬੰਦੇ ਨੇ ਪਾਣੀ ਤਾਂ ਇੱਥੇ ਘਰ ਘਰ ਪਹੁੰਚਾ ਤਾ, ਪੈਪਾਂ ਪਾ ਕੇ ਆ ਇੱਥੇ ਕਾਲ ਚਰਾਣੀ ਦਾ, ਸੂਏ ਚ ਪਾਣੀ ਨੀ ਆਉਂਦਾ, ਮਰਦੇ ਭੁੱਖੇ ਲੋਕ, ਤੇ ਅੱਜ ਉਹ ਗੁਣ ਗਾਉਂਦੇ ਨੇ। ਹੋਰ ਹਰਿਆਣੇ ਦੇ ਬਾਰਡਰ ਤੇ ਜਿਹੜੇ ਪਿੰਡ ਆ ਉਹਨਾਂ ਦੇ ਉਹ ਅਖੀਰ ਟਾਈਲਾਂ ਤਾਂ ਹੀ ਬਣ ਗਿਆ। ਤੁਸੀਂ ਦੱਸੋ ਤੁਹਾਡੀ ਕੀ ਕੁਰਬਾਨੀ ਹੈ? ਤੁਹਾਡੀ ਕੁਰਬਾਨੀ ਦੱਸ ਦਿਓ ਕੀ ਤੁਹਾਡੀ ਕੁਰਬਾਨੀ ਹੈ? ਰਿਫਾਇਨਰੀ ਬਣਾਤੀ ਉੱਥੇ, ਹੁਣ ਧੇਲੇ ਦੀ ਜ਼ਮੀਨ ਵਿਕ ਰਹੀ, ਲੋਕ ਖਰੀਦ ਕੇ ਰਾਜੀ ਨਹੀਂ, ਉਹ ਪਿੰਡ ਵਾਲੇ ਵੇਚਣ ਨੂੰ ਤਿਆਰ ਹੋਏ ਖੜੇ ਆ, ਠੀਕ ਹੈ, ਸੇਕ ਮਾਰਦਾ ਦੂਰ ਤੱਕ। ਹੋਰ ਬਹੁਤ ਇਹੋ ਜਿਹੀਆਂ ਫੈਕਟਰੀਆਂ ਲਵਾਤੀਆਂ, ਉਹਨਾਂ ਤੋਂ ਹਿੱਸਾ ਲੈ ਲਿਆ, ਸੁੱਖ ਬਿਲਾਸ ਬਣਾ ਲਏ, ਪੰਜਾਬ ਦੇ ਲੋਕਾਂ ਦਾ ਕੀ ਬਣਾਇਆ?
1: ਸੁਖਬੀਰ ਬਾਦਲ ਦਾ ਜਿਹੜਾ ਇਹ ਮੁਸੀਬਤਾਂ ਚੱਲ ਰਹੀਆਂ, ਖੇੜਾ ਕਿਉਂ ਨਹੀਂ ਚੱਲ ਰਹੀਆਂ? ਕਦੇ ਚਾਵਲੇ ਵਾਲਾ ਮਾਮਲਾ ਆ ਗਿਆ, ਸਰਾਵਾਂ ਨਾਲ ਜੁੜੀ ਕੋਈ ਘਟਨਾ ਹੋਰ ਆ ਗਈ, ਜਾਂ ਕੋਈ ਏਦਾਂ ਦੇ ਮਾਮਲੇ,
0: ਜਦੋਂ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕਰਕੇ ਤੇ ਆਪ ਦੀਆਂ ਜਾਇਦਾਦਾਂ ਬਣਾ ਲਈਆਂ, ਲੁੱਟ ਲਿਆ, ਕਰ ਲਿਆ, ਉਹ ਹੁਣ ਇੱਕ 100 ਦਿਨ ਚੋਰ ਦਾ 1 ਦਿਨ ਸਾਧ ਦਾ ਆਉਂਦਾ ਹੈ, ਉਹ ਹੁਣ ਆ ਚੁੱਕੇ ਹੈ। ਇਹਨਾਂ ਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ, ਸਭ ਪਤਾ ਸੀ ਇਹਨਾਂ ਨੂੰ, ਅਸੀਂ ਸਾਡੇ ਵਰਕਰ ਕੁਛ ਕਰੀ ਜਾਣ, ਟੁੱਟਣ ਨਾ ਤੇ ਆਪਣੀ ਸੱਤਾ ਚ ਬਣੇ ਰਹੇ, ਉਵੇਂ ਬਣੇ ਰਹੀਏ ਤੇ ਬਸ ਹੁੰਦਾ ਰਹੇ, ਠੀਕ ਹੈ, ਆ ਚੀਜ਼ ਸੀਗੀ। ਤੇ ਇਸ ਕਰਕੇ ਹੁਣ ਜਿਹੜਾ ਕੁਛ ਇਹ ਕਰ ਰਹੇ ਠੀਕ ਹੈ, ਉਹ ਸਾਹਮਣੇ ਹੈ, ਪਰ ਲੋਕਾਂ ਨੂੰ ਜਾਗਣ ਦੀ ਲੋੜ ਹੈ। ਤੁਸੀਂ ਉੱਥੇ ਤਮਾਸ਼ਾ ਦੇਖਣ ਜਾਂਦੇ ਹੋ, ਤੁਸੀਂ ਉੱਠ ਕੇ ਕਿਉਂ ਨੀ ਪੁੱਛਦੇ, ਦੱਸੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਵਾਬ ਦਿਓ। ਤੁਸੀਂ ਉਹ ਸੌਦਾ ਸਾਧ ਨੂੰ ਮਾਫ਼ ਕਿਵੇਂ ਕੀਤਾ, ਜਵਾਬ ਮੰਗੋਗੇ? ਤੁਹਾਡੇ ਚਾਵਲੇ ਨੇ ਗੁਰੂ ਘਰ ਦੀਆਂ ਸਰਾਵਾਂ ਚ ਜਾਂ ਹੋਰ ਕਮਰਿਆਂ ਚ ਕੀ ਕੀਤਾ? ਫਿਰ ਉਹ ਬੀਬੀ ਦੀ ਭਾਈ ਸਾਹਿਬ ਕੁਰਬਾਨੀ ਦੱਸੋ ਕੀ ਹੈ ਪੰਥ ਲਈ?
1: ਮੈਨੂੰ ਇਹ ਗੱਲ ਨਹੀਂ ਸਮਝ ਕਿ
0: ਬੀਬੀ ਉਹ ਅੰਮ੍ਰਿਤਧਾਰੀ ਹੈ, ਕੀ ਬੀਬੀ ਉਹ ਨਿਤਨੇਮਣ ਹੈ, ਕੀ ਉਹ ਬੀਬੀ ਦੀ ਕੋਈ ਕੁਰਬਾਨੀ ਹੈ ਜਿਹੜਾ ਕਿ 1 ਲੱਖ ਰੁਪਇਆ ਮੈਡੀਕਲੀ ਵਾਸਤੇ ਦਿੱਤਾ?
1: ਨਹੀਂ, ਉਹ ਐਸਜੀਪੀਸੀ ਪ੍ਰਧਾਨ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਹੈ ਕਿ ਭਾਈ 20 ਲੱਖ ਰੁਪਇਆ ਉਸਦੀ, ਮਤਲਬ ਕਿ ਇੰਨੀਆਂ ਰਿਪੋਰਟਾਂ ਲਾਈਆਂ ਜਾਂ ਕੁਛ ਵੀ ਕੀਤਾ ਉਹਦੇ ਹਿਸਾਬ ਨਾਲ ਦਿੱਤਾ। ਕਿੰਨੇ ਪਰਿਵਾਰ ਸ਼ਹੀਦਾਂ ਤੇ ਰੋਲਦੇ ਫਿਰਦੇ, ਕਿੰਨੇ ਪੰਥ ਦੇ ਵਿਹੜੇ ਚ ਗੁਰਸਿੱਖ ਪਰਿਵਾਰ, ਕਿੰਨੇ ਪਾਠੀ ਰੋਲਦੇ ਫਿਰਦੇ ਆ। ਆ ਪਿਛਲੇ ਦਿਨੀ ਮੈਂ ਵੀ ਵੀਡੀਓ ਪਾਈ ਸੀ ਇੱਕ ਇੱਥੋਂ ਦੀ ਗਿੱਦੜਬਾਹਾ ਤੁਹਾਡੇ ਨੇੜੇ, ਉੱਥੇ ਗ੍ਰੰਥੀ ਸਿੰਘ ਸੀਗਾ, ਉਹਦੇ ਗੁਰਦਿਆਂ ਚ ਨੁਕਸ ਪੈ ਗਿਆ,
0: ਭਾਈ ਕਾਲਾ ਸਿੰਘ,
1: ਭਾਈ ਕਾਲਾ ਸਿੰਘ ਨਾਂ ਸੀ, ਸ਼ਾਇਦ ਤੁਹਾਡੇ ਵੀ ਜਾਣਕਾਰ,
0: ਜੰਗੀ ਰਾਣੇ ਦਾ,
1: ਜੰਗੀ ਰਾਣੇ ਦਾ, ਹਾਂ, ਉਹਦੀ ਵੀਡੀਓ ਪਾਈ ਸੀਗੀ, ਉਹਨੂੰ ਤਾਂ ਕਿਸੇ ਨੇ ਪੈਸੇ ਨਹੀਂ
0: ਦਿੱਤੇ, 1 ਰੁਪਇਆ ਵੀ ਨਹੀਂ,
1: ਉਹਨਾਂ ਦਾ ਪਹੁੰਚ ਵੀ ਕੀਤੀ, ਉਹਨਾਂ ਨੂੰ ਕੁਛ ਨਹੀਂ ਮਿਲਿਆ,
0: ਧੀਆਂ ਦਾ ਪਿਓ ਹੈ।
1: ਇਧਰਲੇ ਪਾਸੇ ਕੀ ਵੇਖ ਕੇ ਇਹਨਾਂ ਨੂੰ ਕਹਿ ਦਿੱਤਾ ਕਿ ਭਾਈ 1 ਲੱਖ ਰੁਪਏ ਦਾ ਲੈ ਜਾਓ ਬਾਈ?
0: ਹਾਂ ਦੱਸੋ ਵੀ ਕਿਹੜੇ ਮੋਰਚੇ ਚ ਗਈ ਉਹ?
1: ਨਹੀਂ ਫਿਰ ਇਲਾਜ ਦੇ ਲਈ ਉਹ ਕਹਿੰਦੇ ਕਿ ਫੋਰਨ ਤੋਂ ਆਈ, ਕੀ ਉਹਦੇ ਕੋਲ ਇਲਾਜ ਲਈ ਪੈਸਾ ਨਹੀਂ, ਸ਼੍ਰੋਮਣੀ ਕਮੇਟੀ ਹੀ ਸਾਰਾ, ਕਿ ਉਹਦੇ ਦੋਸਤ ਸੰਗੀ ਸਾਥੀ ਰਿਸ਼ਤੇਦਾਰ ਮਿੱਤਰ ਧੀਆਂ ਪੁੱਤ ਕਿੱਧਰ ਗਏ?
0: ਚੰਡੀਗੜ੍ਹ ਇੱਕ ਧਰਮੀ ਫੌਜੀ ਰਹਿੰਦਾ ਸੀ, ਉਹਦੇ ਕੈਂਸਰ ਹੋ ਗਿਆ, ਕਈ ਸਾਲਾਂ ਦੀ ਗੱਲ ਹੈ, ਟੀਵੀ ਦੇ ਵਿੱਚ, ਟੈਲੀਵਿਜ਼ਨ ਦੇ ਵਿੱਚ, ਦੂਰਦਰਸ਼ਨ ਦੇ ਵਿੱਚ ਉਹਨੇ ਆਪਦੀ ਇੰਟਰਵਿਊ ਦਿੱਤੀ ਤੇ ਰੋਇਆ ਉਹ, ਕਹਿੰਦਾ ਜਿਸ ਪੰਜਾਬ ਲਈ ਜਾਂ ਕੌਮ ਲਈ ਅਸੀਂ ਆਪਦੀਆਂ ਬੈਰਕਾਂ ਛੱਡੀਆਂ, ਨੌਕਰੀਆਂ ਠੋਕਰ ਮਾਰੀ, ਅੱਜ ਮੈਂ ਕਹਿੰਦਾ ਰੋਟੀ ਵੱਲੋਂ ਅੱਜ ਆ ਤੇ ਮੇਰੇ ਇਲਾਜ ਦੀ ਤਾਂ ਗੱਲ ਛੱਡੋ ਪਰੇ। ਬਾਦਲ ਦਾ ਰਾਜ ਸੀ ਉਦੋਂ, 1 ਰੁਪਇਆ ਨਹੀਂ ਉਹਨੂੰ ਦਿੱਤਾ।
1: ਇੱਕ ਚੀਜ਼ ਹੋਰ ਹੈ, ਜਦੋਂ ਕੋਈ ਕੱਲੀ ਔਰਤ ਜਾਂ ਕੱਲਾ ਮਰਦ ਕਮਰਾ ਲੈਣ ਜਾਂਦਾ, ਉਹਨੂੰ ਮਿਲਦਾ ਨਹੀਂ, ਤੇ ਉਸ ਬੀਬੀ ਦੇ ਨਾਂ ਤੇ ਕਮਰੇ ਕਿਵੇਂ ਮਿਲਦੇ?
0: ਕੱਲਾ ਕਿਉਂ, ਪਰਿਵਾਰ ਵਾਲੇ ਨਹੀਂ ਦਿੰਦੇ?
1: ਨਹੀਂ ਚਲੋ ਉਹ ਤਾਂ ਦਿੰਦੇ ਨਹੀਂ ਨਾ, ਵੈਸੇ ਪਰਿਵਾਰ ਵਾਲੇ ਨੂੰ ਤਾਂ ਮਿਲ ਜਾਂਦਾ ਹੋਊਗਾ, 50% ਲੋਕ
0: ਨਹੀਂ ਮਿਲਦਾ ਜੀ, ਮੈਂ ਗਵਾਹ ਬੈਠਾ,
1: ਚਲੋ
0: ਮੈਂ ਮੁਲਾਜ਼ਮ ਹਾਂ, ਮੈਂ ਗਵਾਹ ਬੈਠਾ, ਅਸੀਂ ਦੋਨੇ ਜੀ ਗਏ, ਮੈਂ ਤਨਖਾਹ ਲੈਣ ਗਿਆ ਸੀ, ਉੱਥੇ ਅਸੀਂ ਕਮਰਾ ਮੰਗਿਆ ਗੁਰੂ ਹਰਗੋਬਿੰਦ ਨਿਵਾਸ ਚ, ਗੁਰੂ ਅਰਜਨ ਸਾਹਿਬ ਨਿਵਾਸ ਚ, ਮਾਤਾ ਗੰਗਾ ਨਿਵਾਸ ਚ ਨਹੀਂ ਮਿਲਿਆ। ਇਹ ਭਾਉ ਜੀ ਤੇ ਸਾਰੇ ਬੁੱਕ ਹੋ ਗਏ ਜੇ,
1: ਤੇ ਪ੍ਰਧਾਨ ਤਾਂ ਮੰਨ ਲਿਆ ਸੀ, ਉਹ ਕਹਿੰਦਾ ਇਹਨੂੰ ਰੱਖਣੇ ਪੈਂਦੇ ਆ।
0: ਉਦੋਂ ਬਾਅਦ
1: ਹਾਂ
0: ਗੁਰੂ ਰਾਮਦਾਸ ਸਰਾਂ ਚ ਗਏ, ਉਹ ਬੁੱਕ ਹੋ ਗਏ ਜੇ, ਚੁੱਪ ਮੈਂ, ਚਲੋ ਮੈਂ ਕਿਹਾ ਫਿਰ ਆਪਾਂ ਪ੍ਰਕਰਮਾਂ ਚ ਪੈ ਜਾਂਦੇ ਹਾਂ। ਉੱਥੇ ਫਿਰ ਨਾਲ ਹੀ ਇੱਧਰ ਤਾਂ ਉਹ ਜਿੱਥੇ ਕਮਰੇ ਦਿੰਦੇ ਆ, ਇੱਧਰਲੇ ਪਾਸੇ ਕਮਰਾ ਸਟਾਫ ਦਾ ਉਹਨਾਂ ਦਾ, ਉਹ ਸਟਾਫ ਵਾਲੇ ਪਤਾ ਕੀ ਕਰ ਰਹੇ ਹੋ, ਦੇਖਿਆ ਵੀ ਸੋਹਣੀ ਜੀ ਸਿੰਘਣੀ ਹੈ, ਇਹਨੂੰ ਕੁਛ ਦੇ ਦਿਆਂ ਗੋਲੀਆਂ ਗਲ, ਕਹਿੰਦੇ ਇੱਥੇ ਮੇਰੇ ਕਮਰੇ ਇੱਥੇ ਭੁੰਜੇ ਹੀ ਆਸਣ ਲਾ ਲਓ। ਮੈਂ ਕਿਹਾ ਚਲੋ ਪਰੇ,

0: ਆ ਹਾਲਤ ਹੈ, ਨਾ ਪੜਦੇ ਪਟਾਓ ਤੁਸੀਂ ਉਹਦੇ ਵਾਸਤੇ ਕਿਵੇਂ ਦੱਸੋ ਕਿ ਉਹ ਆਈ ਸੀਗੀ ਐਲਜਾਬੇਥ ਵੀ ਬਾਹਰ ਬੇਇੱਜ਼ਤੀ ਕਰੂਗੀ ਸਾਡੇ ਫਾਰਨ ਜਾ ਕੇ, ਇਹ ਤਾਂ ਚੀਜ਼ਾਂ ਦੇਖਣ ਵਾਲੀਆਂ। ਫਿਰ ਚਲੋ ਦੇ ਤਾ ਕਮਰਾ ਮੈਡੀਕਲ ਵੀ ਸਾਹਿਬ, ਤੇ ਫਿਰ ਅਨੰਦਪੁਰ ਸਾਹਿਬ ਕਾਹਦੇ ਵਾਸਤੇ ਲੈ ਕੇ ਗਏ ਉਹਨੂੰ, ਦਮਦਮਾ ਸਾਹਿਬ ਕਾਹਦੇ ਵਾਸਤੇ ਲੈ ਗਏ, ਉਹ ਰੈਕੀ ਕਰਨਾ ਸੀ।
1: ਫਿਰ 3-2 ਤਰੀਕ ਨੂੰ ਕਿ ਹੁਕਮਨਾਮਾ ਜਾਰੀ ਹੁੰਦਾ, 5-7 ਨੂੰ ਇਹ ਆ ਗਈ ਪੰਜਾਬ ਚ, ਇਹਦਾ ਮਤਲਬ ਤਾਂ ਪ੍ਰੀ ਪਲੈਨ ਸੀ
0: ਸਾਰਾ, ਪ੍ਰੀ ਪਲੈਨ। ਹੁਣ ਗੜਗੱਜ ਜਿਹੜਾ ਪਿਆਦਾ ਇਹਨਾਂ ਦਾ, ਉਹ ਵੀ ਕਹਿ ਰਿਹਾ ਕਸਟੋਡੀਅਨ, ਇਹ ਕਾਨੂੰਨ ਵਾਪਸ ਹੋਣਾ ਚਾਹੀਦਾ। ਕਸਟੋਡੀਅਨ ਹੁਣ ਕੌਣ ਹੈ ਇਸ ਕੰਮ ਦਾ? ਧਾਮੀ, ਇਹ ਫਸਦੇ ਸੀ ਕਸਟੋਡੀਅਨ ਮਸਲੇ ਚ, ਇਸ ਕਰਕੇ ਉਹਨੂੰ ਕਹਿੰਦੇ ਸੀ ਰੱਦ ਕਰੋ।
1: ਫਿਰ ਕਹਿ ਦਈਏ ਸਿੱਧੇ ਸ਼ਬਦਾਂ ਦੇ ਵਿੱਚ, ਰੁਸਿਆ ਤਾਂ ਪੰਥ ਹੈ ਤੇ ਮਨਾ ਫਿਰ ਹੋਰ ਕਿਸੇ ਨੂੰ ਰਹਿ ਰਹੇ
0: ਜੀ, ਇਹੀ ਚੀਜ਼ਾਂ ਨਾ, ਮਨਾ ਬੀਬੀ ਨੂੰ ਰਹੇ ਹੈ ਤੇ ਰੁਸਿਆ ਪੰਥ। ਕਿਹੜੇ ਪੰਥ ਦੀ ਗੱਲ ਕਰਨਾ, ਪੰਥ ਪੁੰਥ ਨੇ ਹੋਈ ਨੀ, ਪੰਥ ਤਾਂ ਉਹ ਹੈ ਜਿਹੜੇ ਸ਼ਿਵਲਿੰਗ ਤੇ ਲੱਸੀ ਪਾਉਂਦੇ, ਇਹਨਾਂ ਦਾ ਕੌਣ ਹੈ ਪੰਥ? ਇਹ ਉਹਨਾਂ ਦੇ ਗੋਲੇ ਗੁਲਾਮ ਹੈ, ਪੰਥ ਪਵੇ ਢੱਠੇ ਖੂਹ ਚ, ਇਹਨਾਂ ਨੇ ਲੈਣਾ ਕੀ ਹੈ ਪੰਥ ਤੋਂ? ਕਿੰਨਾ ਕੁ ਪੰਥ ਵਾਸਤੇ ਕੁਛ ਕੀਤਾ? 60% ਬਜਟ ਜਿਹੜਾ ਉਹ ਧਰਮ ਪ੍ਰਚਾਰ ਵਾਸਤੇ ਰੱਖਿਆ ਜਾਂਦਾ, ਲਾਇਆ ਕਿੱਥੇ ਜਾਂਦਾ? ਬੀਬੀਆਂ ਦੇ ਮੈਡੀਕਲ ਤੇ, ਉਹਨਾਂ ਦੇ ਕਮਰਿਆਂ ਵਾਸਤੇ, ਉਹਨਾਂ ਦੀਆਂ ਗੱਡੀਆਂ ਦੇ ਡੀਜ਼ਲ ਵਾਸਤੇ। ਪੁੱਛਣ ਵਾਲਾ ਹੋਵੇ ਵੀ ਉਹ
1: ਜਿਹੜੇ ਕੰਮ ਚ ਘਿਰ ਗਏ ਬਾਅਦ ਚ ਕਹਿਤਾ ਇਲਾਜ ਲਈ ਦਿੱਤਾ, ਵੇਖ ਲਓ ਰਾਹ ਕਿੱਡਾ ਸੌਖਾ ਕਰ ਲਿਆ। ਦੂਜੇ ਪਾਸੇ ਉਹ ਮਰਨ ਡਏ ਕਿੰਨੇ ਪਾਠੀ ਸਿੰਘ,
0: ਇਹ ਬਾਦਲ ਵਾਲੇ ਗੱਪ ਮਾਰਦੇ, ਉਹ ਗੱਪ ਹੁਣ ਨਹੀਂ ਚੱਲਣੀ।
1: ਵਾਸਤੇ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਲਈ ਜਾਂਦੇ, ਉੱਥੇ ਤੋਂ ਪੈਸੇ ਤੋਂ ਬਿਨਾਂ ਅੰਦਰ ਨਹੀਂ ਵੜਦੇ,
0: ਨਹੀਂ ਵੜਨ ਦਿੰਦੇ,
1: ਤੇ ਫਿਰ ਇੱਥੇ ਕਿਵੇਂ? ਸਵਾਲ ਤਾਂ ਖੜਾ ਹੋਊਗਾ।
0: ਇਹ ਤਾਂ ਹੁਣ ਕੌਮ ਜਾਗੇ, ਕੌਮ ਤਮਾਸ਼ਗੀਰ ਨਾ ਬਣੇ, ਜਾ ਕੇ ਹਾ ਹਾ ਹੋ ਹੋ ਹਾ ਲੱਗ ਗਏ ਕਰਨ, ਉੱਥੇ ਨਾਰੇ ਲਾਉਣ ਲੱਗ ਗਏ ਜਿੰਦਾਬਾਦ ਮੁਰਦਾਬਾਦ, ਇਹ ਕੋਈ ਗੱਲ ਆ? ਉੱਥੇ ਮੋਗੇ ਜਾ ਇਕੱਠੇ ਹੋ ਗਏ, ਤੁਹਾਡਾ ਘਰ ਉੱਜੜਦਾ ਜਾ ਰਿਹਾ, ਇਹਨਾਂ ਤਾਂ ਘਰ ਵਸੇ ਆ।
1: ਨਹੀਂ ਉਹੀ ਗੱਲ ਅਕਾਲੀ ਦਲ ਦੇ ਪ੍ਰਧਾਨ ਨੂੰ ਕਹਿ ਰਿਹਾ ਵੀ ਪੰਥ ਮਨਾਉਣ ਦੀ ਲੋੜ ਸੀ, ਨਾ ਕਿ ਹੋਰ ਕਿਸੇ ਨੂੰ। ਪੰਥ ਮੰਨ ਜਾਂਦਾ ਤੇ ਸਾਰੇ ਮੰਨ ਕੇ,
0: ਬਸ
1: ਇਹਦਾ ਹੀ ਪੰਥ ਦਾ ਪੰਜਾਬ।
0: ਭਗਵੰਤ ਮਾਨ ਨੇ ਇਹੀ ਕੁਛ ਕਰਿਆ ਸੀ ਨਾ, ਮਾਰੀ ਤਾਂ ਠੱਗੀ, ਉਹ ਤਾਂ ਸਾਹਮਣੇ ਆਪਣੇ ਵੀ ਮੈਂ ਇੱਥੇ ਭੁੰਜੇ ਤੁਰੂੰਗਾ ਜੀ, ਸੱਥਾਂ ਜਾਊਂਗਾ ਜੀ, ਬਾਅਦ ਚ ਪਾਉਂ, ਕੁਛ ਵੀ ਨੀ ਹੋਇਆ ਉਹ। ਇਹਨਾਂ ਤੋਂ ਹੋਏ ਨੀ ਗਾ, ਕਿਉਂਕਿ ਅਸੀਂ ਤਾਂ ਸਰਦਾਰ ਹਾਂ। ਕਦੋਂ ਦੇ? ਜੈਥੋਂ ਦੇ ਮੋਰਚੇ ਵੇਲੇ ਦੇ, ਉਦੋਂ ਦੇ ਸਰਦਾਰ ਹੈ। ਫਿਰ ਇਹ ਆਮ ਲੋਕਾਂ ਚ ਕਿਉਂ ਫਿਰਨ? ਇਹ ਅੱਛਾ ਆਮ ਸਿੱਖਾਂ ਵਾਲੇ ਕੱਪੜੇ ਕਿਉਂ ਪਾਉਣ? ਹੁਣ ਤਾਂ ਅੰਗਰੇਜ਼ਾਂ ਵਾਲੇ ਆ, ਉਹ ਚੰਗੇ ਲੱਗਦੇ ਆ। ਇਹਨਾਂ ਨੂੰ ਸਤਿੰਦਰ ਸਰਤਾਜ ਕਿਉਂ ਚੰਗਾ ਲੱਗੂਗਾ? ਇਹਨਾਂ ਦਾ ਕਾਮ ਵਾਸਨਾ ਬੱਚਿਆਂ ਨੇ ਜਗਾਉਣੀ ਆ, ਫਿਰ ਉਹਨੂੰ ਨਸ਼ੇ ਵੀ ਲਾਉਣਾ, ਨਸ਼ਾ ਤੇ ਵਿਸ਼ਾ ਦੋਵਾਂ ਚ ਡੁਬੋ ਕੇ ਤੇ ਸਾਡੇ ਤੇ ਇਹਨਾਂ ਨੇ ਰਾਜ ਕਰਨਾ। ਆ ਕੁਛ ਹੋਊਗਾ?
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ, ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈ ਵਾਈ ਸੀ ਹੋਮ ਕੇਅਰ ਵਾਲੇ।

0: ਵੀਰਪਾਲ ਕੌਰ ਟਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਟਹੁਰਾ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ। ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ,
1: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ, ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ।
0: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਮੌਰਗੇਜ ਬ੍ਰੋਕਰ ਅਮ੍ਰਿਤਾ ਔਲਕ ਤੁਹਾਡਾ ਸੁਪਨਾ ਕਰਨਗੇ ਸਾਕਾਰ।
1: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ,
0: ਇਹ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ, ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ।
1: ਅਮ੍ਰਿਤਾ ਔਲਕ, ਮੌਰਗੇਜ ਆਰਕੀਟੈਕਟਸ। ਅੱਜ ਹੀ ਕਾਲ ਕਰੋ 5875000276।
0: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਕ ਕਰੇਗੀ ਹੱਲ। ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ, ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ। ਕਮਰਸ਼ੀਅਲ ਪ੍ਰਾਪਰਟੀ ਖਰੀਦਣੀ, ਵੇਚਣੀ ਜਾਂ ਲੀਜ਼ ਕਰਨੀ ਹੈ, ਐਪੀ ਭੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ। 21 ਸਾਲਾਂ ਦਾ ਤਜਰਬਾ, ਭਰੋਸੇਯੋਗ ਸੇਵਾ, ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 403-660-7035। ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ, ਸਹੀ ਮੌਕਾ ਤੇ ਸਹੀ ਫੈਸਲਾ।
1: ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੌਰਗੇਜਿਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੌਰਗੇਜਿਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੌਰਗੇਜਿਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6477022023 6474720।
2: ਲਾਇਸੈਂਸ ਨੰਬਰ 10394।
3: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
4: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ

0: ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਈਟੀ
1: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ
0: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ
1: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ
2: ਮਾਨਸੰਗ ਸਪਤੀ
3: ਯੂ ਆਰ ਲਿਸਨਿੰਗ ਟੂ ਫੇਅਰ ਚਾਈਲਡ ਰੇਡੀਓ CHKF FM 94.7 ਅ ਮਲਟੀਕਲਚਰਲ ਰੇਡੀਓ ਸਟੇਸ਼ਨ ਇਨ ਕੈਲਗਰੀ